ਸਤਿਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਭਾਈ ਸਾਹਿਬ ਹੈ

ਦੇਖਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕਾਂ ਨੇ ਭੂਤਨਾ ਬੇਤਾਲਾ ਬੇਦੀਆਂ ਨੇ ਵੀ ਕਿਹਾ ਤੇ ਸੰਸਾਰ ਦੇ ਯੋਗੀਆਂ ਨੇ ਸਿੱਧਾਂ ਨੇ ਪੰਡਤਾਂ ਨੇ ਮੌਲਵੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਔਰ ਪੱਥਰਾਂ ਦੀ ਵੀ ਵਾਰ ਸਤਿਗੁਰ ਸੱਚੇ ਪਾਤਸ਼ਾਹ ਤੇ ਹੋਈ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਉਲਾਂਭਾ ਕੋਈ ਨਾ ਦਿੱਤਾ ਜਿੱਥੇ ਵੀ ਪੱਥਰ ਵੱਜੇ ਜਿੱਥੇ ਵੀ ਸਤਿਗੁਰਾਂ ਨੂੰ ਭੂਤਨਾ ਬੇਤਾਲਾ ਕਿਹਾ ਉੱਥੇ ਆਪ ਜੀ ਨੇ ਪਰਮਾਤਮਾ ਦੇ ਰਾਗ ਨੂੰ ਛੇੜ ਕੇ ਤੇ ਨਿਰੰਕਾਰ ਦੀ ਬਾਣੀ ਨੂੰ ਗਾਇਨ ਕੀਤਾ ਔਰ ਕੀਰਤਨ ਦੀਆਂ ਉਹ ਧੁਨਾਂ ਲਾਈਆਂ। ਕੀਰਤਨ ਅੱਖਰ ਕੇਵਲ ਸਿੱਖ ਜਗਤ ਦੇ ਵਿੱਚ ਹੋਂਦ ਵਿੱਚ ਆਇਆ, ਇਹਦੋਂ ਪਹਿਲਾਂ ਨਹੀਂ ਸੀ। ਦੂਜੇ ਧਰਮ ਹਿੰਦੂ ਧਰਮ ਵਿੱਚ ਕੇਵਲ ਭਜਨ ਹੈ, ਇਸਲਾਮ ਦੇ ਅੰਦਰ ਕੀਰਤਨ ਦਾ ਨਾਮ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਤੇ ਬਾਣੀ ਨੂੰ ਕੀਰਤਨ ਦੁਆਰਾ, ਕੀਰਤਨ ਦਾ ਮਤਲਬ ਕੀ ਰਤਨ, ਜਿਸ ਦੇ ਸਾਹਮਣੇ ਕੋਈ ਰਤਨ ਜਿਹੜੇ ਹਨ ਕੀਮਤ ਨਹੀਂ ਰੱਖਦੇ। ਕੀਰਤਨ ਉਹ ਹੈ ਜਿਹੜਾ ਕੀਰ ਕਹਿੰਦੇ ਨੇ ਕੀਲ, ਕੀਲ ਤਨ, ਜਿਹੜਾ ਤਨ ਨੂੰ ਕੀਲ ਲਵੇ। ਜਿੱਥੇ ਕੀਰਤਨ ਹੋਵੇ ਤਨ ਤੇ ਮਨ ਕੀਲੇ ਜਾਂਦੇ ਹਨ। ਕੀਰਤਨ ਦਾ ਮਤਲਬ ਹੈ ਤਨ ਨੂੰ ਕੀਲਣ ਵਾਲਾ, ਕੀਰਤਨ ਦਾ ਮਤਲਬ ਹੈ ਜਿਹਦੇ ਸਾਹਮਣੇ ਰਤਨ ਅਮੋਲਕ ਜਿਹੜੇ ਨੇ ਇਹ ਕੀ ਕੀਮਤ ਰੱਖਦੇ ਨੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀਆਂ ਧੁਨਾਂ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਦੇ ਰਾਗ ਦੇ ਵਿੱਚ ਪਲੋ ਕੇ, ਰਾਗ ਵੀ ਰੱਬੀ ਹੈ ਤੇ ਕੀਰਤਨ ਵੀ ਬਾਣੀ ਵੀ ਰੱਬੀ ਸੀ, ਦੋਨਾਂ ਦਾ ਸੁਮੇਲ ਕਰਕੇ ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਜਗਤ ਦੀ ਫੇਰੀ ਪਾਤਸ਼ਾਹ ਨੇ ਸ਼ਰਵਣ ਕੀਤਾ। ਆਪ ਜੀ ਨੇ ਸ਼ਬਦ ਚੜ੍ਹਿਆ ਸੋਧਨ ਧਰਤ ਲਕਾਈ, ਭਾਈ ਸਾਹਿਬ ਗਾ ਰਹੇ ਸਨ। ਬਹੁਤ ਬਹੁਤ ਧੰਨਵਾਦ ਦੋਨਾਂ ਜਥਿਆਂ ਦਾ, ਭਾਈ ਅਨੰਤਵੀਰ ਸਿੰਘ ਜੀ, ਭਾਈ ਆਤਮਜੋਤ ਸਿੰਘ ਜੀ। ਸਤਿਗੁਰੂ ਮੇਰਾ ਕਰਨ ਆਏ ਹਨ ਆਪ ਜੀ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਿਆਰੇ ਕੀਰਤਨੀਏ। ਔਰ ਕੀਰਤਨ ਦਰਬਾਰ, ਦਰਬਾਰ ਨਾਲ ਕਿਉਂ ਜੁੜਿਆ? ਮਹਾਰਾਜਾ ਰਣਜੀਤ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜਦੋਂ ਕੀਰਤਨ ਦੀਆਂ ਮਰਿਆਦਾ ਬੰਨੀਆਂ ਨਾ, ਆ ਕੇ ਹਰਿਮੰਦਰ ਸਾਹਿਬ ਦੇ ਅੰਦਰ ਛੋਟੀਆਂ ਛੋਟੀਆਂ ਗੱਲਾਂ ਨੋਟ ਕਰਿਆ ਰੱਖਿਆ ਕਰੋ ਕਿ ਭਾਈ ਮਨੀ ਸਿੰਘ ਨੇ ਚੌਂਕੀਆਂ ਬਣਾਈਆਂ, ਜਿਹਨੇ ਦੀ ਅਰਦਾਸ ਆਉਂਦੀ ਨਾ ਰੋਜ਼ਾਨਾ, ਚੌਂਕੀਆਂ ਝੰਡੇ ਬੁੰਗੇ ਜੁਗੋ ਯੁਗ ਅਟਲ। ਚੌਂਕੀਆਂ ਕੁਕੜਾ ਪ੍ਰਸ਼ਾਦ ਰੱਖਣ ਵਾਲੀਆਂ ਲੱਕੜ ਦੀਆਂ ਨਹੀਂ ਸਨ, ਇਹ ਕੀਰਤਨ ਦੀਆਂ ਚੌਂਕੀਆਂ ਸਨ ਜਿਹੜੀਆਂ ਭਾਈ ਮਨੀ ਸਿੰਘ ਨੇ ਆਸਾ ਦੀ ਵਾਰ, ਚਰਨ ਕਮਲ ਕੀ, ਬਿਲਾਵਲ ਕੀ, ਆਨੰਦ ਕੀ, ਇਹ ਜਿਹੜੀਆਂ ਸੋਧਰ ਦੀਆਂ ਚੌਂਕੀਆਂ ਔਰ ਸੋਹਿਲਾ ਸਾਹਿਬ ਜੀ ਦੀ ਕਾਨੜਾ ਦੀ ਚੌਂਕੀ, ਭਾਈ ਮਨੀ ਸਿੰਘ ਨੇ 6 ਚੌਂਕੀਆਂ ਬਣਾਈਆਂ, 6 ਪੱਤੀਆਂ ਬਣਾਈਆਂ, ਉਸ ਕੀਰਤਨ ਨੂੰ ਪਰੋਇਆ। ਤਾਂ ਕੀਰਤਨ ਦਰਬਾਰ ਜਦੋਂ ਆਰੰਭ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਹਿੰਦੇ ਕਿੱਥੇ ਚੱਲੇ? ਕਹਿੰਦੇ ਦਰਬਾਰ 'ਚ ਚੱਲੇ। ਕੀ? ਕਹਿੰਦੇ ਇੱਥੇ ਕੀਰਤਨ ਸੁਣਨ ਜਾਣਾ। ਲੋਕਾਂ ਦਾ ਦਰਬਾਰ ਜਿਹੜਾ ਸੀ, ਫਲਾਣੇ ਦਾ ਦਰਬਾਰ ਹੈ, ਫਲਾਣੇ ਦਾ ਦਰਬਾਰ ਹੈ, ਉੱਥੇ ਦਰਬਾਰ ਵਿੱਚ ਕੇਵਲ ਤੇ ਕੇਵਲ ਮਨੁੱਖੀ ਸਰੀਰ ਦੀ ਸਿਫਤ ਆਉਂਦੀ ਸੀ। ਇਹ ਦਰਬਾਰ ਸਾਹਿਬ ਦੇ ਨਾਲ ਕੀਰਤਨ ਜੁੜਿਆ। ਕੀਰਤਨ ਕਿੱਥੋਂ ਉੱਠ ਰਿਹਾ, ਧੁਨ ਕਿੱਥੋਂ ਉੱਠ ਰਹੀ ਹੈ? ਕਹਿੰਦੇ ਦਰਬਾਰ ਸਾਹਿਬ 'ਚੋਂ। ਇਹ ਫਿਰ ਹੋਂਦ ਵਿੱਚ ਆਇਆ ਕੀਰਤਨ ਦਰਬਾਰ, ਤੇ ਫਿਰ ਇਹ ਕੀਰਤਨ ਹਰ ਇੱਕ ਘਰ ਦੇ ਅੰਦਰ, ਹਰ ਗੁਰਦੁਆਰਾ ਸਾਹਿਬ ਦੇ ਅੰਦਰ ਹੋਣ ਲੱਗਾ। ਇਸ ਦੀ ਹੋਂਦ ਫਿਰ ਪ੍ਰਗਟ ਹੋਈ ਕੀਰਤਨ ਦਰਬਾਰ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਦਰੋਂ, ਜਿਸ ਦਰ ਨੂੰ ਆਪਾਂ ਲੋਚਦੇ ਹਾਂ, ਪਹੁੰਚੇ ਹਨ ਕੀਰਤਨ ਦੀਆਂ ਪਿਆਰੀਆਂ ਧੁਨਾਂ ਲੈ ਕੇ, ਬਖਸ਼ਿਸ਼ ਲੈ ਕੇ ਗੁਰੂ ਰਾਮਦਾਸ ਜੀ ਦੀ। ਆਓ ਭਿੱਜੀਏ ਸਤਿਗੁਰੂ ਜੀ ਦੇ ਉਹ ਅੰਮ੍ਰਿਤ ਸਰੋਵਰ ਵਿੱਚ, ਅੰਮ੍ਰਿਤ ਬਾਣੀ ਅੰਦਰ ਆਨੰਦ ਲਈਏ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖ

ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ

ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ।

से भगत भले जन नानक जी। जो पावह मेरे हर भगवंता,

ਕਰਤਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ।

सुख कने कोई न जाने तुमरा अंत ऊचे ते ऊचा भगवंत सगल।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੇ। ਤਿਲੰਗ ਮਹੱਲਾ ਪਹਿਲਾ, ਘਰ ਤੀਜਾ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗ ਜੀ,
2: ਮਹਾਰਾਜ ਜੀ ਬਖਸ਼ਿਸ਼ ਹੋਈ ਹੈ। ਆਪ ਸੰਗਤਾਂ ਨੇ ਮਾਨਿਕ ਜੋਤ ਬੈਠ ਕੇ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਵ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸਾਥੀ ਆਪ ਨੇ ਸੋਧਾ ਰਾਜ ਸਾਹਿਬ ਦੇ ਪਾਠ ਸਰਵ ਕੀਤੇ ਹਨ। ਅਰਦਾਸ ਸਾਜੇ ਭਰੀਆਂ ਨੇ, ਮਾਰੇ ਬਖਸ਼ੇ ਪਿੱਤਰ ਰਾਮੇਸ਼ਰ ਨੂੰ ਕੀਤੇ ਹਨ। ਸਾਧ ਸੰਗਤ ਦੇ ਸਭਾ ਸਮਾਂ ਗੁਰੂ ਸਾਹਿਬਾਂ ਨੇ ਆਪ ਨੂੰ ਕਾਤ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਥੀ ਸ਼ਾਮਲ ਕੀ ਆਰੰਭ ਹੋ ਰਹੇ ਨੇ, ਇਹ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸਤਨਾਮ ਸਿੰਘ ਜੱਥਾ, ਉਸਦੇ ਬਾਅਦ ਕਥਾ ਹੋਏਗੀ ਅਤੇ 7:30 ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸਤਸੰਗ ਜੀ ਆਪ ਸੰਗਤਾਂ ਨੂੰ ਦੁਬਾਰਾ ਬੇਨਤੀ ਹੈ, ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਾਡੇ ਪਹੁੰਚੇ ਨੇ, ਜਿਨ੍ਹਾਂ ਨੇ ਅੱਜ ਕੀਰਤਨ ਕਰਨਾ 7:30 to 8:30 ਔਰ ਕੱਲ੍ਹ ਨੂੰ ਵੀ ਇਸ ਟਾਈਮ 'ਤੇ ਕਰਨਗੇ। ਸੋ ਸਤਸੰਗ ਜੀ ਇਸ ਸਮੇਂ ਜ਼ਰੂਰ ਹਰ ਰੋਜ਼ ਪਹੁੰਚ ਗਏ, ਇਸ ਸਮੇਂ ਦਾ ਲਾਭ ਉਠਾਉਣ ਦਾ ਯਤਨ ਕਰੋ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਕੰਸਟਰਕਸ਼ਨ ਚੱਲ ਰਹੀ ਹੈ ਗੁਰੂ ਘਰ ਨਾਰਥ ਹਾਲ ਸਾਊਥ ਹਾਲ ਦੀ, ਜੋ ਡਾਊਟ ਸਟੋਰੀ ਬਣਨੇ ਨੇ, ਉਹਨਾਂ ਦੇ ਵਾਸਤੇ ਬੇਅੰਤ ਮਾਇਆ ਲੱਗ ਰਹੀ ਹੈ। ਸੁਸ਼ਾਂਤ ਸਿੰਘ ਜੀ ਬੇਅੰਤ ਪ੍ਰੋਗਰਾਮ ਵੱਲੋਂ ਆਪਣਾ ਦਸਵੰਤ ਸਫ਼ਰ ਕਰਦੇ ਹਾਂ, ਬੇਅੰਤ ਮਾਇਆ ਗੁਰਚਰਨ ਭੇਟਾ ਕੀਤੀ ਹੈ। ਸੋ ਬੜਭਾਗੇ ਹਨ ਸੁਸ਼ਾਂਤ ਸਿੰਘ ਜੀ, ਜਿਨ੍ਹਾਂ ਜਿਨ੍ਹਾਂ ਮਾਈ ਭਾਈ ਨੇ ਅਜੇ ਤੱਕ ਆਪਣਾ ਦਸਵੰਤ ਸਫ਼ਰ ਨਹੀਂ ਕੀਤਾ, ਮਾਇਆ ਭੇਟਾ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਕੋਸ਼ਿਸ਼ ਕਰਕੇ ਗੁਰੂ ਘਰ ਆਪਣਾ ਦਸਵੰਤ ਸਫ਼ਰ ਕਰਦੇ ਹੋਇਆਂ ਮਾਇਆ ਭੇਟਾ ਕਰੋ, ਤਾਂ ਕਿ ਇਹ ਜੋ ਪ੍ਰੋਗਰਾਮ ਚੱਲ ਰਿਹਾ ਅਸੀਂ ਸਾਰੇ ਮਿਲ ਕੇ ਛੰਡ ਸਕਦੇ ਹਾਂ, ਸਬੂਤ ਕਰ ਸਕੀਏ। ਸੁਸ਼ਾਂਤ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਭਾਈ ਹਰਜਿੰਦਰ ਸਿੰਘ ਜੀ 31 ਤੱਕ ਹਰ ਰੋਜ਼ ਕੀਰਤਨ ਕਰਿਆ ਕਰਨਗੇ। ਸੁਸ਼ਾਂਤ ਸਿੰਘ ਜੀ 30 May ਨੂੰ ਹੈ ਸਪੈਸ਼ਲ ਕੀਰਤਨ ਦਰਬਾਰ ਸ਼ਾਮਾਂ ਦਾ, ਰੂੜੀ ਰਾਗੀ ਦਰਬਾਰ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਜੋ ਇੱਥੇ ਕਾਫ਼ੀ ਦੇਰ ਸੇਵਾ ਕਰਕੇ ਗਏ ਨੇ, ਸੋ ਉਹਨਾਂ ਦੀ ਮਿੱਠੀ ਯਾਦ ਵਿੱਚ ਸਤਸੰਗ ਜੀ 30 May ਨੂੰ ਸ਼ਾਮਾਂ ਨੂੰ ਸਪੈਸ਼ਲ ਕੀਰਤਨ ਦਰਬਾਰ ਹੋਣੇ ਨੇ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਦੀ ਯਾਦ ਵਿੱਚ। ਸੋ ਆਪ ਸੰਗਤਾਂ ਨੂੰ ਹਰ ਭਰ ਕੇ ਉਹਨਾਂ ਨੂੰ ਸਿਧਾਈਆਂ ਭੇਟ ਕਰੋ। ਸਤਸੰਗ ਜੀ 1 June ਤੋਂ ਲੈ ਕੇ 7 ਤੱਕ ਹਰ ਰੋਜ਼ ਜਵਾਨ ਦੇਣਗੇ ਸਤਸੰਗ ਜੀ, ਕਿ ਉਹ ਸਿੱਖ ਸਾਕਾ ਨੀਲਾ ਤਾਰਾ 1984 ਉਸ ਅਟੈਕ ਸਮੇਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਰਾਖੀ ਕਰਦੇ ਹੋਇਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਪਾਈਆਂ, ਉਹਨਾਂ ਦੀ ਯਾਦ ਵਿੱਚ ਸਤਸੰਗ ਜੀ ਆਪ ਸੰਗਤ ਬੇਨਤੀ ਹੈ ਕਿ 1 June to 7 ਤੱਕ ਹਰ ਰੋਜ਼ ਉਹਨਾਂ ਦੀ ਯਾਦ ਵਿੱਚ ਕੀਰਤਨ ਹੋਇਆ ਕਰਨਗੇ। ਆਪ ਗੁਰਦੁਆਰਿਆਂ ਪੜ੍ਹੋ ਅਤੇ ਉਹਨਾਂ ਵਿੱਚ ਸਾਡੀਆਂ ਭੇਟ ਕਰੀਏ। ਸਾਂਝਾਰੀ 2 June ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਦਾ, ਆਪ ਹਾਜ਼ਰੀਆਂ ਪੜ੍ਹੋ। ਸਤਸੰਗ ਜੀ 2 June ਨੂੰ ਹੈ ਲਾਸਟ ਡੇਟ, ਜੋ ਸਾਡੇ ਪ੍ਰਾਇਮਰੀ ਇਲੈਕਸ਼ਨ ਹੋ ਰਹੀ ਹੈ ਉਹਦਾ ਆਖਰੀ ਦਿਨ ਹੈ ਵੋਟਾਂ ਦੀ, ਉਹ ਜ਼ਰੂਰ ਇਸ ਨੂੰ ਅਵੇਲ ਕਰੋ। ਸਤਸੰਗ ਜੀ 4 June ਨੂੰ ਹੈ ਅਟੈਕ ਅਕਾਲ ਤਖ਼ਤ ਸਾਹਿਬ ਦਾ 1984 ਵਾਲਾ, ਉਸ ਦਿਨ ਸਾਰੀ ਸੰਗਤਾਂ ਜ਼ਰੂਰ ਹਾਜ਼ਰ ਹੋਵੋ ਅਤੇ ਉਹ ਜੋ ਭਿਆਨਕ ਸਮਾਂ ਸੀ ਉਸ ਨੂੰ ਯਾਦ ਕਰਦੇ ਹੋਏ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸਾਡੇ ਵਾਸਤੇ, ਉਹਨਾਂ ਦੀਆਂ ਆਤਮਾ ਨੂੰ ਸ਼ਾਂਤੀ ਵਾਸਤੇ ਅਰਦਾਸ ਕਰੀਏ ਅਤੇ ਉਹਨਾਂ ਨੂੰ ਸਾਰੇ ਮਿਲ ਕੇ ਸ਼ਰਧਾਂਜਲੀ ਭੇਟ ਕਰੀਏ। ਤਾਂ ਸਤਸੰਗ ਜੀ ਭਾਈ ਸਾਹਿਬ ਹੁਣ ਤਿਆਰ ਨੇ, ਉਹ ਕਿ ਦਰਮ ਕਰਨਗੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਖਾਲਸਾ ਸਾਹਿਬ ਸੰਗਤ ਜੀਓ, ਆਓ ਪਿਆਰ ਸਾਹਿਬ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਨਵਨੀਤ ਸਿੰਘ ਜੋਰਾ ਪਾਸੋਂ ਸਰਵਣ ਕਰੀਏ ਜੀ। ਰੱਬੀ ਬਾਣੀ ਦੇ ਕੀਰਤਨ ਗਾਇਨ ਕਰਦੇ ਹਾਂ, ਅਨੇਕਾਂ ਹੋਈਆਂ ਭੁੱਲਾਂ ਬਖਸ਼ ਦੇਣੀਆਂ, ਸਾਰੀ ਸੰਗਤ ਪਿਆਰ ਸਾਹਿਬ ਫਤਿਹ ਦੀ ਸਾਂਝ ਪਾਓ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ ਕਿਉਂ ਚਾਲਹਿ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਗੁਰ ਸਿੱਖ ਮੀਤ ਚਲਹੁ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ ਹਰ ਹਰ ਕਥਾ ਨਿਰਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ ਹਰ ਹਰ ਕਥਾ ਨਿਰਾਲੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਡਖਣੇ ਮਹੱਲਾ ਪੰਜਵਾਂ ਡਿੱਠੀ ਹੱਬ ਟੰਡੋਲ

जमै सण जासी जो दिसै सो विणसना सब बिन

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਗੁਰਦੇਵ ਜੀ ਨੇ ਕਿਰਪਾ ਤਰਸ ਕੀਤਾ ਹੈ, ਰਹਿਮਤ ਕੀਤੀ ਹੈ, ਆਪਣੀ ਸੰਗਤ ਦੀ ਦਾਤ, ਆਪਣੀ ਹਜ਼ੂਰੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਿਆਰ ਸਹਿਤ ਆਪ ਜੀਆਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਤਿਨ੍ਹਾਂ ਦੇ ਜਥੇ ਪਾਸੋਂ ਸਰਵਨ ਕੀਤਾ ਹੈ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਕਥਾ ਦਾ, ਜੋ ਮਾਰੂ ਕੀ ਵਾਰ, ਮਾਰੂ ਡੱਖਣੇ ਕੀ ਵਾਰ ਪੰਚਮ ਪਾਤਸ਼ਾਹ ਜੀ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੀ ਗਈ ਹੈ, ਉਸ ਪਾਵਨ ਪਵਿੱਤਰ ਵਾਰ ਦੀ ਅੱਜ ਆਪ ਜੀਆਂ ਨੇ 18ਵੀਂ ਪੌੜੀ ਅਤੇ ਉਹਦੇ ਨਾਲ ਆਏ 3 ਸਲੋਕਾਂ ਦਾ ਪਾਠ ਸਰਵਨ ਕੀਤਾ ਹੈ। ਗੁਰੂ ਕਿਰਪਾ ਸਦਕਾ ਇਹਨਾਂ ਪਾਵਨ ਸਲੋਕਾਂ ਦੀ ਅਤੇ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ। ਪ੍ਰਕਰਨ ਪਿਛਲਾ ਹੀ ਚੱਲ ਰਿਹਾ ਹੈ, ਜੋ ਕੱਲ੍ਹ ਵਾਲੀ ਪੌੜੀ ਵਿੱਚ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਨਾਸ਼ਵੰਤਾ ਦੀ ਗੱਲ ਕੀਤੀ ਸੀ ਕਿ ਸੰਸਾਰ ਦੀ ਹਰ ਇੱਕ ਸ਼ੈ, ਹਰ ਇੱਕ ਵਸਤੂ ਬਿਨਸਣ ਵਾਲੀ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਉਹਦੇ ਪਿਆਰਿਆਂ ਤੋਂ ਬਿਨਾਂ। ਪਰ ਕੱਲ੍ਹ ਪੰਚਮ ਪਾਤਸ਼ਾਹ ਦਤਾਰ ਜੀ ਨੇ ਸਾਮੀ ਜਿਹੜੇ ਸਤਿਕਾਰਤ ਹਸਤੀਆਂ ਹਨ, ਇਉਂ ਕਹਿ ਲਈਏ ਜਿਹੜੇ ਪੱਛਮ ਦੇ ਅੰਦਰ ਜਾਂ ਇਸਲਾਮ ਜਗਤ ਦੇ ਅੰਦਰ ਜਿਹੜੇ ਲੋਕਾਂ ਦੀ ਪੂਜਾ ਕੀਤੀ ਜਾਂਦੀ ਹੈ, ਜਿਹੜੇ ਗ੍ਰੰਥਾਂ ਨੂੰ ਪੂਜਿਆ ਜਾਂਦਾ ਹੈ, ਮੰਨਿਆ ਜਾਂਦਾ ਹੈ, ਉਹਨਾਂ ਦੀ ਉਦਾਹਰਣਾਂ ਗੁਰੂ ਸਾਹਿਬ ਜੀ ਨੇ ਕੱਲ੍ਹ ਦਿੱਤੀਆਂ ਸਨ ਪੌੜੀ ਦੇ ਅੰਦਰ ਕਿ ਬਾਦਸ਼ਾਹ, ਸ਼ਾਹ, ਉਮਰਾਵ, ਖਾਨ, ਪੈਗੰਬਰ, ਔਲੀਏ, ਪੀਰ, ਕਤੇਬ, ਇਹ ਸਾਰੇ ਬਿਨਸ ਜਾਣਗੇ, ਇੱਕ ਖੁਦਾ ਰਹੇਗਾ ਤੇ ਖੁਦਾ ਦੇ ਇਬਾਦਤ ਕਰਨ ਵਾਲੇ ਰਹਿਣਗੇ। ਅੱਜ ਗੁਰੂ ਸਾਹਿਬ ਜੀ ਨੇ ਪ੍ਰਕਰਨ ਉਹੀ ਰੱਖਿਆ ਹੈ, ਪਰ ਉਦਾਹਰਣਾਂ ਬਦਲ ਦਿੱਤੀਆਂ। ਪੱਛਮ ਦੀ ਥਾਂ ਤੇ ਪੂਰਬ ਦੇ ਲੋਕਾਂ ਦੀ ਗੱਲ ਕੀਤੀ ਕਿ ਬੜੇ ਬੜੇ ਦੇਵਤੇ, ਦੇਵਾਲਿਆ, ਧਾਰਮਿਕ ਸਥਾਨ, ਬੜੇ ਬੜੇ ਸ਼ਾਸਤਰ, ਸਿਮਰਤੀਆਂ, ਪੁਰਾਣ, ਬਹੁਤ ਕੁਝ ਹੈ, ਪਰ ਉਹ ਸਾਰਾ ਕੁਝ ਬਿਨਸ ਜਾਏਗਾ। ਇੱਕ ਪਰਮੇਸ਼ਵਰ ਤੇ ਪਰਮੇਸ਼ਵਰ ਦੇ ਸੇਵਕ ਹੀ ਸੰਸਾਰ ਵਿੱਚ ਥਿਰ ਹਨ। ਸਲੋਕਾਂ ਦਾ ਪ੍ਰਕਰਨ ਵੀ ਇੱਕੋ ਹੀ ਹੈ। ਪਿਛਲੇ ਸਲੋਕਾਂ ਵਿੱਚ ਦਰਸ਼ਨਾਂ ਦੀ ਮੰਗ ਕੀਤੀ ਸੀ, ਵਾਹਿਗੁਰੂ ਦੇ ਦੀਦਾਰ ਦੀ ਤਾਂਘ ਕੀਤੀ ਸੀ। ਅੱਜ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਲੋਕਾਂ ਵਿੱਚ ਉਸ ਅਕਾਲ ਪੁਰਖ ਅੱਗੇ ਫਰਿਆਦੀ ਹੋਣਾ ਦੱਸਦੇ ਨੇ ਕਿ ਕਿਵੇਂ ਫਰਿਆਦੀ ਬਣ ਕੇ, ਆਸਵੰਦ ਹੋ ਕਰਕੇ ਜਦੋਂ ਕੋਈ ਉਸ ਪਰਮਾਤਮਾ ਨੂੰ ਆਰਾਧਦਾ, ਜਪਦਾ ਹੈ, ਉਹਦਾ ਦੀਦਾਰ ਮੰਗਦਾ ਹੈ, ਫਿਰ ਉਸਨੂੰ ਉਹਦੇ ਦੀਦਾਰ, ਉਹਦੇ ਦਰਸ਼ਨਾਂ ਤੋਂ ਵੱਧ ਕੀਮਤੀ ਕੋਈ ਵੀ ਹੋਰ ਸੁਗਾਤ ਨਹੀਂ ਲੱਗਦੀ, ਉਹਦੇ ਤੋਂ ਵਿਛੜਨਾ ਨੂੰ ਚੰਗਾ ਨਹੀਂ ਲੱਗਦਾ, ਉਹ ਵਿਛੋੜਾ ਹੀ ਸਭ ਤੋਂ ਵੱਡਾ ਦੁੱਖ ਮੰਨਦਾ ਹੈ ਤੇ ਮਿਲਾਪ ਹੀ ਸਭ ਤੋਂ ਵੱਡਾ ਉਹ ਸੁੱਖ ਮੰਨਦਾ ਹੈ ਜਿਹੜਾ ਪ੍ਰਭੂ ਦਾ ਪ੍ਰੇਮੀ ਬਣ ਜਾਂਦਾ, ਪ੍ਰਭੂ ਦਾ ਆਸ਼ਕ ਬਣ ਜਾਂਦਾ ਹੈ। ਇਹ ਗੁਰਦੇਵ ਜੀ ਨੇ ਅੱਜ ਦੇ ਇਹਨਾਂ ਪਾਵਨ ਸ਼ਬਦਾਂ ਵਿੱਚ ਰਹਿਮਤ ਕੀਤੀ ਹੈ। ਆਓ ਗੁਰੂ ਕਿਰਪਾ ਕਰੇ ਆਪਾਂ ਸਮੇਂ ਵਿੱਚ ਰਹਿ ਕੇ ਪਾਵਨ ਸ਼ਬਦਾਂ ਦੀ ਵਿਚਾਰ ਕਰ ਸਕੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ।

ਪੰਚਮ ਪਾਤਸ਼ਾਹ ਜੀ ਦਾ ਇਹ 18ਵੀਂ ਪੌੜੀ ਦਾ ਪਹਿਲਾ ਸਲੋਕ ਜੋ ਡੱਖਣੇ ਭਾਵ ਮੁਲਤਾਨ ਦੀ ਭਾਸ਼ਾ ਵਿੱਚ ਬੋਲੀ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਡਿੱਠੀ ਹੱਬ ਟੰਡੋਲ ਹਿੱਕਸ ਬਾਜ ਨਾ ਕੋਏ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਿਸ ਜੀਵ ਆਤਮਾ ਦੀ ਪ੍ਰਤੀਤ, ਜਿਸ ਜੀਵ ਆਤਮਾ ਦਾ ਪਿਆਰ ਪਰਮੇਸ਼ਵਰ ਨਾਲ ਪੈ ਗਿਆ ਨਾ, ਜਿਹਨੂੰ ਅਕਾਲ ਪੁਰਖ ਵਾਹਿਗੁਰੂ ਦੀ ਇੱਛਾ ਜਾਗ ਗਈ ਹੈ, ਜਿਹਦੇ ਅੰਦਰ ਪਰਮੇਸ਼ਵਰ ਦੀ ਤਲਬ ਜਾਗ ਗਈ ਹੈ। ਤਲਬ ਇੱਕ ਬਹੁਤ ਕਮਾਲ ਦੀ ਚੀਜ਼ ਹੈ, ਇੱਛਾ ਬਹੁਤ ਕਮਾਲ ਦੀ ਚੀਜ਼ ਹੈ। ਜਦੋਂ ਮਨੁੱਖ ਦੇ ਹਿਰਦੇ ਵਿੱਚ ਉਹ ਉਤਪੰਨ ਹੁੰਦੀ ਹੈ ਨਾ, ਬੁਰੀ ਵੀ ਹੋ ਸਕਦੀ ਹੈ, ਕਾਮਨਾ ਇੱਛਾ ਤਲਬ ਭਲੀ ਵੀ ਹੁੰਦੀ ਹੈ। ਪਰ ਇੱਛਾ ਦੀ ਇੱਕ ਖਾਸੀਅਤ ਹੈ, ਜਦੋਂ ਵੀ ਕਿਸੇ ਪ੍ਰਤੀ ਉੱਠਦੀ ਹੈ, ਫਿਰ ਉਹਦੇ ਤੋਂ ਬਗੈਰ ਕਿਸੇ ਹੋਰ ਵਸਤੂ ਪਦਾਰਥ ਤੇ ਮਨ ਨਹੀਂ ਧਰਦੀ। ਇਉਂ ਕਹਿ ਲਈ ਵੀ ਜਿਸ ਪ੍ਰਤੀ ਮਨ ਵਿੱਚ ਭਾਵਨਾ ਸਿੱਖ ਪੈਦਾ ਹੋ ਗਈ, ਫਿਰ ਜੀਵ ਉਹਦੇ ਤੋਂ ਬਿਨਾਂ ਕਿਸੇ ਹੋਰ ਚੀਜ਼ ਵੱਲ, ਵਸਤੂ ਵੱਲ, ਪਦਾਰਥ ਵੱਲ ਵੇਖਦਾ ਨਹੀਂ, ਕਿਸੇ ਵੀ ਪ੍ਰਤੀ ਉੱਠ ਜਾਏ, ਭਾਵਨਾ ਕਿਸੇ ਪ੍ਰਤੀ ਜਾਗ ਜਾਏ, ਤਲਬ ਕਿਸੇ ਪ੍ਰਤੀ ਜਾਗ ਦੇ। ਕਈਆਂ ਦੇ ਅੰਦਰ ਬੁਰੀਆਂ ਤਲਬਾਂ ਉੱਪਰ ਉਤਪੰਨ ਹੋ ਜਾਂਦੀਆਂ ਨੇ, ਉਹ ਬੁਰਿਆਈ ਵਿੱਚ ਇੰਨੇ ਅੱਗੇ ਲੰਘ ਜਾਂਦੇ ਨੇ ਕਿ ਭਾਵੇਂ ਉਹਨਾਂ ਅੱਗੇ ਕਿੰਨੀਆਂ ਵੀ ਚੰਗੀਆਂ ਸਿੱਖਿਆਵਾਂ, ਕਿੰਨੇ ਵੀ ਚੰਗੇ ਉਹਨਾਂ ਨੂੰ ਦੁਨੀਆਂ ਦੇ ਸਿਧਾਂਤ ਦੱਸੇ ਜਾਣ, ਕਿੰਨੇ ਵੀ ਦੁਨੀਆਂ ਦੇ ਚੰਗੇ ਲੋਕਾਂ ਦੀਆਂ ਉਦਾਹਰਣਾਂ ਦਿੱਤੀਆਂ ਜਾਣ, ਪਰ ਜਿਹਦੇ ਅੰਦਰ ਮਾੜੀ ਤਲਬ ਪੈਦਾ ਹੋ ਗਈ ਨਾ, ਉਹ ਆਪਣੀ ਤਲਬ ਨੂੰ ਤਿਆਗਣ ਲਈ ਤਿਆਰ ਨਹੀਂ ਹੁੰਦਾ, ਉਹ ਉਸੇ ਮਾਰਗ ਤੇ ਚੱਲਦਾ। ਇਸੇ ਤਰ੍ਹਾਂ ਇਛਾਈ ਵਾਲੇ ਨੇ, ਜਿਨ੍ਹਾਂ ਦੇ ਅੰਦਰ ਪ੍ਰਭੂ ਪਿਆਰ ਜਾਗ ਪਿਆ, ਗੁਰੂ ਪ੍ਰੇਮ ਜਾਗ ਜਾਏ, ਹਿਰਦੇ ਅੰਦਰ ਭਾਵਨਾ ਜਾਗ ਜਾਏ, ਫਿਰ ਸੰਸਾਰ ਦੀ ਕੋਈ ਵੀ ਵਸਤੂ ਉਹਨਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਜਾਏ ਕਿ ਆਹ ਦੌਲਤ ਹੈ, ਆਹ ਪਦਾਰਥ ਨੇ, ਆਹ ਦੁਨੀਆਂ ਦਾ ਧਨ ਹੈ, ਪਦਵੀਆਂ ਹਨ, ਇਹਨਾਂ ਚੋਂ ਕਿਸੇ ਇੱਕ ਉੱਤੇ ਉਂਗਲ ਕਰਦੇ, ਇਸ਼ਾਰਾ ਕਰਦੇ, ਇਹ ਤੈਨੂੰ ਮਿਲੇਗੀ, ਪਰ ਤੂੰ ਆਪਣੀ ਇਹ ਤਲਬ ਹੈ, ਆਪਣੀ ਇੱਛਾ ਹੈ, ਆਪਣਾ ਦ੍ਰਿੜ ਇਰਾਦਾ ਤਿਆਗ ਦੇ। ਪਰ ਰੱਬ ਦਾ ਪ੍ਰੇਮੀ, ਗੁਰੂ ਦਾ ਪ੍ਰੇਮੀ ਜਿਹੜਾ ਹੈ, ਉਹ ਵੀ ਆਪਣੀ ਤਲਬ ਨੂੰ ਤਿਆਗਣ ਲਈ, ਆਪਣੀ ਕਾਮਨਾ ਨੂੰ ਤਿਆਗਣ ਲਈ ਤਿਆਰ ਨਹੀਂ। ਉਹ ਦੁਨੀਆਂ ਦੇ ਸਾਰੇ ਪਦਾਰਥ ਠੁਕਰਾ ਦਿੰਦਾ ਹੈ। ਉਹਦੇ ਅੰਦਰ ਦੀ ਇਹ ਭਾਵਨਾ ਫਿਰ ਐਸੀ ਬਣ ਜਾਂਦੀ ਹੈ ਕਿ ਉਹ ਆਖਦਾ ਡਿੱਠੀ ਹੱਬ ਟੰਡੋਲ। ਡਿੱਠੀ ਦਾ ਅਰਥ ਹੈ ਵੇਖੀ, ਹੱਬ ਦਾ ਅਰਥ ਹੈ ਸਾਰੀ, ਟੰਡੋਲ ਦਾ ਅਰਥ ਹੈ ਢੂੰਡ ਕੇ, ਖੋਜ ਕੇ, ਭਾਲ ਕਰਕੇ। ਜੀਵ ਆਤਮਾ ਇਹ ਬਚਨ ਆਖਦੀ ਹੈ, ਪੁਕਾਰ ਕਰਦੀ ਹੈ ਕਿ ਹੇ ਵਾਹਿਗੁਰੂ, ਮੇਰੇ ਸਾਈਂ ਪਰਮੇਸ਼ਵਰ ਵਾਹਿਗੁਰੂ ਜੀਓ, ਮੈਂ ਸਾਰੀ ਧਰਤੀ ਭਾਲ ਕੇ ਵੇਖ ਲਈ ਹੈ, ਮੈਂ ਸਾਰੀ ਧਰਤੀ ਨੂੰ ਢੂੰਡ ਕੇ ਵੇਖ ਲਿਆ ਹੈ, ਹਿੱਕਸ ਬਾਜ ਨਾ ਕੋਏ। ਹਿੱਕਸ ਅਰਥ ਹੈ ਇੱਕ, ਇੱਕਸ ਭਾਵ ਕਿ ਤੇਰੇ ਵਰਗਾ। ਮੁਲਤਾਨ ਵਿੱਚ ਜਾਂ ਡੱਖਣੇ ਵਿੱਚ ਈੜੀ ਦੀ ਥਾਂ ਤੇ ਹਾਹਾ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਦਤਾਰ ਜੀ ਨੇ ਬਚਨ ਕੀਤਾ ਵੀ ਹਿੱਕਸ ਬਾਜ ਨਾ ਕੋਏ, ਇੱਕ ਤੇਰੇ ਤੋਂ ਬਿਨਾਂ ਸੰਸਾਰ ਜਗਤ ਦੇ ਅੰਦਰ ਮੈਨੂੰ ਹੋਰ ਕੁਝ ਚੰਗਾ ਨਹੀਂ ਲੱਗਦਾ, ਮੈਂ ਸਾਰੀ ਦੁਨੀਆਂ ਦੇਖ ਲਈ, ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇਵੜ ਨਾ ਸਾਈਆਂ। ਪੰਚਮ ਪਾਤਸ਼ਾਹ ਜੀ ਦਾ ਬਚਨ ਹੈ ਕਿ ਹੇ ਵਾਹਿਗੁਰੂ ਪਰਮਾਤਮਾ, ਮੈਂ ਚਾਰੇ ਕੁੰਡਾਂ ਦਾ ਭਾਵ ਸਾਰੀ ਧਰਤੀ ਦਾ ਭ੍ਰਮਣ ਕੀਤਾ ਹੈ, ਮੈਂ ਸਾਰੀ ਧਰਤੀ ਦੇ ਉੱਤੇ ਵਿਚਰਿਆ ਹਾਂ, ਪਰ ਤੇਰੇ ਤੋਂ ਬਿਨਾਂ ਮੈਨੂੰ ਕੋਈ ਹੋਰ ਪਿਆਰਾ ਨਹੀਂ ਲੱਗਦਾ, ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇਵੜ ਤੇਰੇ ਵਰਗਾ ਨਾ ਸਾਈਆਂ। ਹੇ ਸਾਈ, ਹੇ ਵਾਹਿਗੁਰੂ ਪਰਮਾਤਮਾ ਜੀ, ਮੈਨੂੰ ਤੇਰੇ ਵਰਗਾ ਕੋਈ ਹੋਰ ਨਜ਼ਰੀ ਹੀ ਨਹੀਂ ਆਉਂਦਾ, ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ। ਆਓ ਸੱਜਣ ਤੂੰ ਮੁੱਖ ਲੱਗ, ਮੇਰਾ ਮਨ ਤਨ ਠੰਡਾ ਹੋਏ। ਇਸ ਕਰਕੇ ਹੇ ਸੱਜਣ ਵਾਹਿਗੁਰੂ ਪਰਮਾਤਮਾ ਜੀਓ, ਮੈਂ ਤੈਨੂੰ ਪਿਆਰ ਕਰਦੀ ਹਾਂ, ਜੀਵ ਆਤਮਾ ਆਖਦੀ, ਤੇਰੇ ਤੋਂ ਬਿਨਾਂ ਮੇਰਾ ਕਿਸੇ ਹੋਰ ਨਾਲ ਲਗਾਵ ਨਹੀਂ, ਇਸ ਕਰਕੇ ਤੈਨੂੰ ਬੇਨਤੀ ਕਰਦੀ ਹਾਂ ਕਿ ਆਓ ਸੱਜਣ ਤੂੰ ਮੁੱਖ ਲੱਗ। ਮੁੱਖ ਲੱਗਣ ਦਾ ਅਰਥ ਹੁੰਦਾ ਆਪਣਾ ਦਰਸ਼ਨ ਦੇ, ਆਪਣਾ ਮੁਖੜਾ ਵਿਖਾ, ਮੇਰੇ ਮੱਥੇ ਲੱਗ। ਇਹ ਸ਼ਬਦ ਵਰਤਿਆ ਜਾਂਦਾ ਕਿਸੇ ਦੇ ਮੱਥੇ ਲੱਗ ਕੇ ਆਈਏ, ਫਲਾਣੇ ਦੇ ਅੱਜ ਮੱਥੇ ਲੱਗਣਾ ਹੈ, ਜਾਂ ਉਹਨੇ ਸਾਡੇ ਮੱਥੇ ਲੱਗਣ, ਉਹਨਾਂ ਦਾ ਭਾਵ ਹੁੰਦਾ ਦਰਸ਼ਨ ਕਰਨਾ, ਦੇਖਣਾ, ਆਪਸ ਵਿੱਚ ਮਿਲਣਾ,
ਸੋ ਗੁਰੂ ਸਾਹਿਬ ਜੀ ਉਹ ਸ਼ਬਦ ਵਰਤੇ ਨੇ, ਹੇ ਵਾਹਿਗੁਰੂ ਪਰਮੇਸ਼ਵਰ ਜੀ ਤੂੰ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ, ਤੇ ਸੱਜਣ ਜੀ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਦੀ ਹਾਂ, ਫਰਿਆਦੀ ਹਾਂ ਤੇਰੇ ਅੱਗੇ ਕਿ ਤੂੰ ਆ ਕਰਕੇ ਮੈਨੂੰ ਮਿਲ, ਆਪਣਾ ਦੀਦਾਰ ਦੇ, ਆਪਣਾ ਦਰਸ਼ਨ ਦੇ, ਮੇਰਾ ਮਨ ਤਨ ਠੰਡਾ ਹੋਏ, ਕਿਉਂਕਿ ਤੇਰੇ ਦਰਸ਼ਨ ਮਾਤਰ ਦੇ ਨਾਲ ਹੀ ਮੇਰਾ ਮਨ ਠੰਡਾ ਹੋ ਜਾਂਦਾ, ਤੇਰੀ ਸੋਏ ਸੁਣ ਕੇ ਹੀ, ਖਬਰ ਸੁਣ ਕੇ ਹੀ ਮੇਰੇ ਮਨ ਨੂੰ ਤ੍ਰਿਪਤੀ ਹੋ ਜਾਂਦੀ ਹੈ, ਤੇਰੇ ਵਚਨ ਸੁਣ ਕੇ ਹੀ ਮੇਰਾ ਮਨ ਤ੍ਰਿਪਤ ਹੋ ਜਾਂਦਾ ਹੈ, ਇਹ ਤੇਰੇ ਅੰਦਰ ਇਹ ਤੇਰੀ ਖਿੱਚ ਹੈ, ਤੇਰਾ ਪਿਆਰ ਹੈ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ, ਤੇਰੇ ਦੀਦਾਰ ਕਰਨ ਦੀ ਮੇਰੇ ਅੰਦਰ ਤਾਂਗ ਹੈ, ਹੇ ਸੱਜਣੇ ਬੇਨਤੀ ਹੈ ਆ ਮੈਨੂੰ ਮਿਲ, ਮੈਨੂੰ ਦਰਸ਼ਨ ਦੇ, ਤੇਰੇ ਦਰਸ਼ਨਾਂ ਤੋਂ ਬਿਨਾਂ ਰਹਿਣਾ ਬੜਾ ਔਖਾ ਹੈ। ਜਿਹਦੇ ਅੰਦਰ ਪ੍ਰੇਮ ਜਾਗ ਜਾਏ, ਜਿਹਦੇ ਅੰਦਰ ਪਿਆਸ ਉੱਠ ਜਾਏ, ਉਹ ਫਿਰ ਇੱਕੋ ਹੀ ਰੱਟ ਲਾ ਕੇ ਰੱਖਦਾ ਹੈ ਕਿ ਹੇ ਪਰਮਾਤਮਾ ਤੇਰਾ ਦੀਦਾਰ ਕਦੋਂ ਹੋਏਗਾ, ਤੇਰੀ ਦੀਤ ਦਾ ਪਿਆਸਾ ਹੈ ਮੇਰਾ ਮਨ, ਮੇਰੇ ਨੇਤਰ, ਮੇਰਾ ਹਿਰਦਾ, ਇਹ ਪਿਆਸ ਇਹ ਕਦੋਂ ਤ੍ਰਿਪਤ ਹੋਏਗੀ, ਮੇਰੀਆਂ ਅੱਖੀਆਂ ਦੀ ਇਹ ਜਿਹੜੇ ਨੇਤਰਾਂ ਦੇ ਕਟੋਰੇ ਨੇ ਇਹ ਤੇਰੀ ਦਰਸ਼ ਨਾਲ ਕਦੋਂ ਭਿੱਜਣਗੇ, ਕਦੋਂ ਭਰਨਗੇ, ਤੂੰ ਮੈਨੂੰ ਆਪਣਾ ਦੀਦਾਰ ਦੇ, ਮੈਂ ਆਪਣਾ ਸਾਰਾ ਕੁਝ ਤੈਨੂੰ ਵੇਚ ਵੱਟ ਦਿਆਂ, ਤੇਰੇ ਲਈ ਕੁਰਬਾਨ ਕਰ ਦਿਆਂ, ਬਸ ਕੋਈ ਮੈਨੂੰ ਦੱਸੇ ਤਾਂ ਸਹੀ ਵੀ ਰੱਬ ਦੇ ਦੀਦਾਰ ਲਈ ਕੀ ਜੁਗਤ ਵਰਤਣੀ ਹੈ। ਪੰਚਮ ਪਾਤਸ਼ਾਹ ਜੀ ਨੇ ਬੜੀ ਕਮਾਲ ਕੀਤੀ, ਪ੍ਰਭੂ ਦਾ ਦੀਦਾਰ ਕਰਨ ਵਾਲਿਆਂ ਦੇ ਅੰਦਰ ਕਿੰਨੀ ਭਾਵਨਾ ਹੈ, ਉਹ ਤਾਂ ਇੱਥੋਂ ਤੱਕ ਬਚਨ ਕਹਿੰਦੇ ਨੇ, ਖੰਭ ਵਿਕਾਂਦੜੇ ਜੇ ਲਾਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਾਹਾਂ ਸੋ ਸੱਜਣ ਟੋਲ, ਟੋਲ ਦਾ ਅਰਥ ਲੱਭ ਲਵਾਂ, ਕਹਿੰਦੇ ਮੈਨੂੰ ਕੋਈ ਇਹੋ ਜਿਹੇ ਖੰਭ ਹੀ ਮਿਲ ਜਾਣ ਜਿੰਨਾ ਖੰਭਾਂ ਨੂੰ ਆਪਣੇ ਤਨ ਤੇ ਜੋੜ ਕੇ ਲਾ ਕੇ ਮੈਂ ਉਸ ਦੇਸ਼ ਉੱਡ ਜਾਵਾਂ, ਜਿਸ ਦੇਸ਼ ਵਿੱਚ ਮੇਰਾ ਸਾਈਂ ਵਾਹਿਗੁਰੂ ਵਸਦਾ ਹੈ, ਮੈਂ ਉਹਨੂੰ ਲੱਭ ਲਵਾਂ, ਪਰ ਉਹ ਖੰਭ ਕੋਈ ਦੇਵੇ ਮੈਂ ਆਪਣਾ ਆਪਾ ਵਾਰ ਦਿਆਂ, ਆਪਣੀ ਜਿੰਦ ਦੇ ਬਦਲੇ ਮੈਂ ਉਹ ਖੰਭ ਲੈ ਲਵਾਂ। ਇਹਦਾ ਭਾਵ ਹੀ ਹੈ ਕਿ ਪਰਮਾਤਮਾ ਦੇ ਦੀਦਾਰ ਦੀ ਕਿੰਨੀ ਤਾਂਗ ਹੈ, ਕਿੰਨਾ ਪਿਆਰ ਹੈ। ਆਓ ਸੱਜਣ ਤੂੰ ਮੁੱਖ ਲੱਗ, ਮੇਰਾ ਮਨ ਤਨ ਠੰਡਾ ਹੋਏ। ਮਹੱਲਾ ਪੰਜਵਾਂ। ਅਗਲੇ ਸਲੋਕ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ, ਆਸਕ ਆਸਾ ਬਾਹਰਾ ਮੂੰਹ ਮਨ ਵੱਡੀ ਆਸ। ਆਸਕ ਦਾ ਅਰਥ ਆਸ਼ਕ, ਭਾਵ ਜਿਹਦੇ ਅੰਦਰ ਪਿਆਰ ਹੋਵੇ, ਤਾਂਗ ਹੋਵੇ, ਜਿਹਦੇ ਅੰਦਰ ਪ੍ਰਬਲ ਇੱਛਾ ਹੈ, ਪ੍ਰੇਮ ਦੀ ਪ੍ਰਬਲ ਇੱਛਾ, ਨਿਰਮਲ ਇੱਛਾ। ਆਸ਼ਕ ਦਾ ਅਰਥ ਹੀ ਇਹ ਹੈ ਜਿਹਦੇ ਅੰਦਰ ਉਹ ਪ੍ਰੇਮ ਪੈਦਾ ਹੋ ਜਾਏ, ਜਿਸ ਪ੍ਰੇਮ ਅੰਦਰ ਹੋਰ ਕੋਈ ਵੀ ਤਲਬ ਨਹੀਂ, ਤਮਾ ਨਹੀਂ, ਸਿਵਾਏ ਆਪਣੇ ਪਿਆਰੇ ਨੂੰ ਮਾਨਣ ਤੋਂ, ਆਪਣੇ ਪਿਆਰੇ ਦੀ ਤਾਂਗ ਤੋਂ, ਦੀਦਾਰ ਤੋਂ ਬਿਨਾਂ। ਤਾਂ ਗੁਰੂ ਸਾਹਿਬ ਕਹਿੰਦੇ ਆਸ਼ਕ ਆਸਾ ਬਾਹਰਾ, ਜਿਹੜਾ ਆਸ਼ਕ ਹੁੰਦਾ ਹੈ ਨਾ, ਉਹ ਆਸਾਵਾਂ ਤੋਂ ਬਾਹਰਾ ਹੁੰਦਾ, ਉਹਨੂੰ ਕਿਸੇ ਚੀਜ਼ ਦੀ ਆਸ ਨਹੀਂ ਹੁੰਦੀ, ਹੋਰ ਕੋਈ ਆਸਾ ਵਿੱਚ ਨਹੀਂ ਵੱਜ ਕੇ ਜਾਂਦਾ, ਮਨਸਾ ਵਿੱਚ ਨਹੀਂ ਜਾਂਦਾ, ਉਹਦੀ ਆਸ ਉਹਦੀ ਮਨਸਾ ਸਿਰਫ ਇੱਕ ਦੀ ਹੁੰਦੀ ਹੈ ਕਿ ਪਿਆਰਾ ਕਦੋਂ ਮਿਲੇਗਾ, ਉਹਦਾ ਦੀਦ ਕਦੋਂ ਹੋਏਗਾ, ਉਹਦਾ ਦੀਦਾਰ ਕਦੋਂ ਹੋਏਗਾ। ਤੇ ਵਾਹਿਗੁਰੂ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਉਸੇ ਰੂਪ ਵਿੱਚ ਲਿਖਦੇ ਨੇ, ਹੇ ਪਰਮੇਸ਼ਵਰ ਜੀ ਮੈਂ ਵੀ ਉਸ ਆਸ਼ਕ ਵਰਗਾ ਹਾਂ, ਆਸਕ ਆਸਾ ਬਾਹਰਾ ਮੂੰਹ ਮਨ ਵੱਡੀ ਆਸ, ਮੇਰੇ ਅੰਦਰ ਕੋਈ ਵੀ ਦੁਨੀਆਂ ਦੀਆਂ ਛੋਟੀਆਂ ਆਸਾਂ ਨਹੀਂ ਪਲਦੀਆਂ, ਕਾਮਨਾਵਾਂ ਨਹੀਂ ਪਲਦੀਆਂ, ਮੈਂ ਇਹਨਾਂ ਵਿੱਚ ਨਹੀਂ ਵੱਜਾ, ਮੇਰੇ ਅੰਦਰ ਇੱਕੋ ਸੱਚੀ ਤੇ ਸੁੱਚੀ ਆਸ ਹੈ, ਉਹ ਕਿਹੜੀ ਹੈ, ਆਸ ਨਿਰਾਸਾ ਹਿੱਕ ਤੂੰ ਹੋ ਬਲ ਬਲ ਬਲ ਗਈ ਆਸ, ਤੂੰ ਇੱਕ ਆਸਾ ਤੋਂ ਨਿਰਾਸ ਹੈ, ਤੈਨੂੰ ਕਿਸੇ ਆਸ ਦੀ ਲੋੜ ਨਹੀਂ, ਆਸ ਨਿਰਾਸ ਹਿੱਕ ਤੂੰ, ਨਿਰਾਸ ਦਾ ਅਰਥ ਇੱਥੇ ਹੈ ਕਿ ਤੂੰ ਆਸਾ ਤੋਂ ਬਾਹਰ ਆ, ਤੇਰੇ ਅੰਦਰ ਵੀ ਕੋਈ ਕਾਮਨਾ ਨਹੀਂ ਉੱਠਦੀ, ਤੇ ਜੋ ਤੇਰੇ ਨਾਲ ਜੁੜ ਜਾਂਦੇ ਨੇ, ਤੇਰੀ ਤਾਂਗ ਰੱਖਦੇ ਨੇ, ਉਹਨਾਂ ਵਿੱਚੋਂ ਵੀ ਸਾਰੀਆਂ ਮਨਸਾਵਾਂ ਆਸਾਵਾਂ ਮੁੱਕ ਜਾਂਦੀਆਂ, ਇੱਕ ਹੀ ਆਸ ਰਹਿੰਦੀ ਹੈ, ਹੇ ਮਾਲਕ ਤੂੰ ਹੀ ਇੱਕ ਆਸ ਤੋਂ ਬਾਹਰ ਹੈ, ਮੇਰੇ ਅੰਦਰ ਬਸ ਤੈਨੂੰ ਮਿਲਣ ਦੀ ਇੱਕ ਆਸ ਹੈ, ਆਸ ਨਿਰਾਸਾ ਹਿੱਕ ਤੂੰ ਹੋ ਬਲ ਬਲ ਬਲ ਗਈ ਆਸ, ਮੈਂ ਤੇਰੇ ਤੋਂ ਬਾਰ ਨੇ ਬਲਿਹਾਰ ਨੇ ਕੁਰਬਾਨ ਜਾਵਾਂ, ਬਲ ਬਲ ਬਲ ਭਾਵ ਕੇ ਮਨ ਵਚ ਕਰਮ ਕਰਕੇ ਹਰ ਪੱਖੋਂ ਆਚਰਨ ਕਰਕੇ ਮੈਂ ਤੇਰੇ ਤੋਂ ਵਾਰ ਨੇ ਬਲਿਹਾਰ ਨੇ ਜਾਣਾ ਹਾਂ, ਹੇ ਵਾਹਿਗੁਰੂ ਮੇਰੇ ਅੰਦਰ ਸਿਰਫ ਤੈਨੂੰ ਮਿਲਣ ਦੀ ਆਸ ਹੈ,
ਤੈਨੂੰ ਮਿਲਣ ਦੀ ਤਾਂਘ ਹੈ ਤੇ ਮੇਰੇ ਅੰਦਰ ਦੀ ਇਹ ਆਸ ਨੂੰ ਤੂੰ ਸੰਪੂਰਨ ਕਰ। ਮੈਂ ਮਨ ਵੱਡੀ ਆਸ ਪਿਆਰੇ, ਮੇਰੇ ਅੰਦਰ ਇਹੀ ਵੱਡੀ ਆਸ ਹੈ ਕਿ ਮੈਨੂੰ ਕਦੋਂ ਤੇਰਾ ਦੀਦਾਰ ਹੋਏਗਾ, ਕਿਉਂਕਿ ਜਿਸ ਅੰਦਰ ਇਹ ਆਸ ਜਗ ਜਾਏ ਉਹਦੇ ਲਈ ਤੇਰੇ ਤੋਂ ਬਿਨਾਂ ਰਹਿਣਾ, ਵਿਛੋੜੇ ਵਿੱਚ ਰਹਿਣਾ ਬੜਾ ਔਖਾ ਹੈ। ਅਗਲੇ ਸਲੋਕ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ, ਮਹੱਲਾ ਪੰਜਵਾਂ, ਵਿਛੋੜਾ ਸੁਣੇ ਦੁੱਖ ਵਿਨ ਡਿੱਠੇ ਮਰਿਓਤ, ਕਿ ਉਹ ਵਿਛੋੜੇ ਦਾ ਤੇ ਨਾ ਹੀ ਸੁਣ ਲੇ ਜਿਹੜਾ ਪਿਆਰੇ ਦੇ ਪਿਆਰ ਵਿੱਚ ਗੁੜੁੰਦ ਹੈ ਨਾ, ਪਿਆਰੇ ਦੇ ਪਿਆਰ ਵਿੱਚ ਭਿੱਜਾ ਹੋਇਆ ਹੈ, ਮਿਲਿਆ ਹੋਇਆ। ਕਹਿੰਦਾ ਵਿਛੋੜਾ, ਸਤਿਗੁਰੂ ਜੀ ਕਹਿੰਦੇ ਵਿਛੋੜਾ ਸੁਣੇ ਦੁੱਖ, ਉਹਨੂੰ ਵਿਛੋੜੇ ਦਾ ਨਾਮ ਸੁਣ ਕੇ ਹੀ, ਆਵਾਜ਼ ਸੁਣ ਕੇ, ਸ਼ਬਦ ਸੁਣ ਕੇ ਉਹਦੇ ਅੰਦਰ ਦੁੱਖ ਪੈਦਾ ਹੋ ਜਾਂਦਾ ਹੈ ਕਿ ਵਿਛੋੜਾ ਹੋਏਗਾ, ਅੰਦਰ ਕੰਬ ਜਾਂਦਾ ਹੈ, ਆਪਣੇ ਪਿਆਰੇ ਤੋਂ ਵਿਛੜਨਾ ਹੈ। ਕਹਿੰਦੇ ਉਹਦਾ ਮਨ, ਉਹਦਾ ਤਨ ਕੰਬ ਜਾਂਦਾ ਹੈ ਜਿਹੜਾ ਪਿਆਰ ਵਾਲਾ, ਪ੍ਰਭੂ ਦੇ ਪਿਆਰ ਵਾਲਾ ਭਗਤ ਹੈ, ਸੇਵਕ ਹੈ। ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਦ, ਤੇ ਜੇ ਉਹ ਆਪਣੇ ਪਿਆਰੇ ਨੂੰ ਵੇਖੀ ਨਾ, ਵਿਛੋੜਾ ਸ਼ਬਦ ਸੁਣੇ ਉਹਦਾ ਅੰਦਰ ਕੰਮ ਜਾਂਦਾ ਹੈ, ਤੇ ਕਹਿੰਦੇ ਇਹ ਆਸ ਕਰੋ ਵੀ ਉਹ ਆਪਣਾ ਪਿਆਰਾ ਉਹਨੂੰ ਦੇਖਣਾ ਹੀ ਨਸੀਬ ਨਾ ਹੋਵੇ, ਤਾਂ ਫਿਰ ਤਾਂ ਬਿਨਾਂ ਦੇਖਿਆ ਤਾਂ ਮਰਿਓਦ ਸਮਝ ਲਓ ਉਹਦੀ ਮੌਤ ਹੈ, ਉਹ ਮਰ ਜਾਂਦਾ ਹੈ, ਉਹ ਜੀਵਿਤ ਨਹੀਂ ਰਹਿੰਦਾ, ਪ੍ਰਾਣ ਚੱਲਦੇ ਰਹਿੰਦੇ ਨੇ ਪਰ ਉਹਦੇ ਅੰਦਰ ਸਭ ਕੁਝ ਮੁੱਕ ਜਾਂਦਾ ਹੈ। ਸਿਰਫ ਤਾਂ ਸਿਰਫ ਇੱਕੋ ਆਸ ਬਾਕੀ ਰਹਿੰਦੀ ਹੈ ਕਿ ਕਦੋਂ ਉਸ ਪਿਆਰੇ ਵਾਹਿਗੁਰੂ ਦੇ, ਪਰਮੇਸ਼ਵਰ ਦੇ, ਆਪਣੇ ਪਿਆਰੇ ਦੇ, ਆਪਣੇ ਕੰਤ ਦੇ ਮੈਂ ਜੀਵ ਆਤਮਾ ਦੀਦਾਰ ਕਰਾਂਗੀ। ਅੱਖੀਆਂ ਵਿੱਚ ਚਮਕ ਰਹਿੰਦੀ ਹੈ, ਬਾਕੀ ਸਾਰਾ ਕੁਝ ਨਿਡਾਲ ਹੋ ਜਾਂਦਾ ਹੈ, ਪਰ ਫਿਰ ਵੀ ਇਹ ਆਸ ਬਣੀ ਰਹਿੰਦੀ ਹੈ ਕਿ ਕਦੋਂ ਪਿਆਰੇ ਦੇ ਘਰ ਦੀ ਸੋਏ ਆਏਗੀ, ਕਦੋਂ ਪਿਆਰੇ ਦੇ ਕਦਮ ਮੇਰੇ ਮਾਰਗ ਤੇ ਪੈਣਗੇ। ਨਾ ਉਹ ਕੋਈ ਤਰ੍ਹਾਂ ਕਿਸੇ ਤਰ੍ਹਾਂ ਦਾ ਅਕੇਵਾਂ ਥਕੇਵਾਂ, ਮਨ ਅੰਦਰ ਕੋਈ ਕ੍ਰੋਧ, ਮਨ ਅੰਦਰ ਕੋਈ ਕਿਸੇ ਤਰ੍ਹਾਂ ਦਾ ਗਿਲਾ ਸ਼ਿਕਵਾ ਨਹੀਂ, ਉਹ ਪਿਆਰੇ ਦੀ ਉਡੀਕ ਵਿੱਚ, ਉਹਦੇ ਪਿਆਰ ਵਿੱਚ ਹੀ ਸਦਾ ਉਡੀਕਵਾਨ ਰਹਿੰਦਾ ਹੈ। ਕਿਉਂਕਿ ਇਹ ਵਿਛੋੜੇ ਦੇ ਵਿੱਚ ਰਹਿਣ ਵਾਲਿਆਂ ਦੀਆਂ ਨਿਸ਼ਾਨੀਆਂ ਵੀ ਦੱਸੀਆਂ ਨੇ ਵਿਦਵਾਨਾਂ ਨੇ ਕਿ ਜਿਹੜੇ ਪ੍ਰਭੂ ਦੇ ਪਿਆਰ ਵਿੱਚ, ਆਪਣੇ ਪਿਆਰੇ ਦੇ ਪਿਆਰ ਵਿੱਚ ਰਹਿੰਦੇ ਨੇ ਨਾ, ਉਹਨਾਂ ਦੀਆਂ ਨਿਸ਼ਾਨੀਆਂ ਨੇ ਕਿ ਉਹ ਸਦਾ ਇੰਤਜ਼ਾਰੀ ਵਿੱਚ, ਬੇਕਰਾਰੀ ਵਿੱਚ ਰਹਿੰਦੇ ਨੇ। ਕੰਮ ਗੁਫ਼ਤ ਨੂੰ, ਕੰਮ ਖੁਰਦ ਨੂੰ, ਖੁਆਬੇ ਹਰਾਮ, ਇੰਤਜ਼ਾਰੀ, ਬੇਕਰਾਰੀ, ਨਵ ਨਿਸ਼ਾਨੀ ਹੈ ਪਿਸਰ। ਇਹ ਕਹਿੰਦੇ ਇਹ ਨਿਸ਼ਾਨੀਆਂ ਨੇ ਕਿ ਉਹਨਾਂ ਦੇ ਚਸ਼ਮੇ ਤਰ, ਨੇਤਰਾਂ ਚੋਂ ਤਰ ਰਹਿੰਦੇ ਨੇ, ਨੇਤਰ ਵਗਦੇ ਰਹਿੰਦੇ ਨੇ ਪਿਆਰੇ ਦੀ ਆਸ ਵਿੱਚ, ਪਿਆਰੇ ਦੀ ਉਡੀਕ ਵਿੱਚ। ਵਿਛੋੜਾ ਸੁਣੇ ਦੁੱਖ ਵਿਨ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਦ। ਕਹਿੰਦੇ ਪਿਆਰੇ ਤੋਂ ਬਗੈਰ ਜਿਹੜੀ ਬਿਰਹਣ ਹੈ ਨਾ, ਬਿਰਹਣ ਦਾ ਅਰਥ ਜਿਹੜੀ ਜੀਵ ਆਤਮਾ ਵਿਛੜੀ ਹੋਈ ਹੈ, ਉਹ ਕਹਿੰਦੇ ਬਿਰਹਣ ਜਿਹੜੀ ਹੈ ਧੀਰਜ ਨਹੀਂ ਧਰ, ਉਹਦਾ ਮਨ ਅੰਦਰੋਂ ਵਿਛੋੜੇ ਕਰਕੇ ਬੜਾ ਸੜ ਜਾਂਦਾ ਹੈ। ਉਹਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ

ਬਾਜ ਵਿੱਚ ਦਰਦ ਹੈ। ਕਹਿੰਦੇ ਬਸ ਇੱਕ ਬਿਰਹਣ ਦੀ ਪਰਿਭਾਸ਼ਾ ਇਸ ਕੋਇਲ ਤੋਂ ਸਿੱਖੋ, ਜਿਵੇਂ ਇਹਦਾ ਰੂਪ ਰੰਗ ਹੈ ਉਵੇਂ ਬਿਰਹਣ ਦਾ ਹਿਰਦਾ ਹੁੰਦਾ ਹੈ, ਤੇ ਉਹਦੀ ਕੂਕ ਵੀ ਕੋਇਲ ਵਰਗੀ ਹੁੰਦੀ, ਉਹਦੇ ਚ ਦਰਦ ਹੁੰਦਾ ਹੈ, ਮਿਟਾਸ ਹੁੰਦੀ ਹੈ, ਇੱਕ ਆਸ ਹੁੰਦੀ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿ ਬਿਰਹੋ ਜਾਲੀ। ਬਿਰਹੋ ਜਿਹੜਾ ਹੈ ਵਿਛੋੜਾ ਹੈ, ਸਾੜ ਦਿੰਦਾ ਅੰਦਰ ਨੂੰ, ਪਰ ਉਹ ਵਿਛੋੜਾ ਜਦੋਂ ਵੀ ਮਿਟਦਾ ਹੈ, ਭਾਵ ਜਦੋਂ ਵੀ ਪਿਆਰੇ ਦਾ ਪਿਆਰ ਮਿਲਦਾ ਹੈ, ਮੀਂਹ ਵਰਦਾ ਰਹਿਮਤ ਦਾ ਅੰਦਰ, ਫਿਰ ਅੰਦਰ ਨੂੰ ਜਵਾਹੇ ਦੇ ਬੂਟੇ ਵਰਗਾ ਵੀ ਕਈਆਂ ਨੇ ਲਿਖਿਆ। ਜਵਾਹੇ ਦਾ ਬੂਟਾ ਇਹ ਹੈ ਵੀ ਜਿੰਨਾ ਚਿਰ ਔੜ ਰਹੇ ਨਾ ਉਹ ਸੜਿਆ ਰਹਿੰਦਾ ਹੈ, ਸੜ ਜਾਂਦਾ ਹੈ, ਪਰ ਰਤੀ ਮਾਤਰ ਵੀ ਮੀਂਹ ਪੈ ਜਾਏ, ਥੋੜੀਆਂ ਜਿਹੀਆਂ ਬੂੰਦਾਂ ਵੀ ਪੈ ਜਾਣ, ਉਹ ਫਿਰ ਹਰਿਆ ਹੋ ਜਾਂਦਾ ਹੈ। ਬਿਰਹਣੀ ਐਸੀ ਹੈ, ਹਿਰਦਾ ਐਸਾ ਹੀ ਹੈ, ਪ੍ਰਭੂ ਦੇ ਬਿਰਹਾ ਵਿੱਚ ਸੜੇ ਹੋਏ ਭਾਵੇਂ ਸਦੀਆਂ ਲੰਘ ਜਾਣ, ਪਰ ਜਦੋਂ ਵੀ ਕਿਤੇ ਪ੍ਰੇਮ ਦੀ ਇੱਕ ਕਣੀ, ਦੀਦ ਦੀ ਇੱਕ ਕਣੀ ਉਹਨਾਂ ਦੇ ਹਿਰਦੇ ਤੇ ਪੈ ਜਾਏ, ਉਹ ਫਿਰ ਹਰਿਆ ਭਰਿਆ ਹੋ ਜਾਂਦਾ। ਇਸ ਕਰਕੇ ਦਤਾਰ ਜੀ ਕਹਿੰਦੇ, ਹੇ ਪਰਮਾਤਮਾ ਸਿਰਫ ਇੱਕ ਖਿਣ, ਇੱਕ ਛਿਣ ਤੂੰ ਆਪਣਾ ਦਰਸ਼ਨ ਦੇ ਦੇ, ਇੱਕ ਪਲ ਤੂੰ ਆਪਣਾ ਦੀਦਾਰ ਦੇ ਦੇ, ਤੇਰੇ ਇੱਕ ਪਲ ਦੀਦਾਰ ਕਰਿਆ ਮੇਰੀਆਂ ਸਦੀਆਂ ਲੰਘ ਜਾਣੀਆਂ, ਮੇਰਾ ਜੀਵਨ ਬਣ ਜਾਣਾ ਤੇਰੇ ਇੱਕ ਪਲ ਦੇ ਦੀਦਾਰ ਦੇ ਨਾਲ। ਹੇ ਵਾਹਿਗੁਰੂ, ਇਸ ਕਰਕੇ ਇੱਕ ਛਿਣ ਦਰਸ ਦਿਖਾਏ ਜੀ, ਤੂੰ ਮੈਨੂੰ ਇੱਕ ਛਿਣ ਦੀਦਾਰ ਬਖਸ਼ ਦੇ, ਕਿਉਂਕਿ ਇਹ ਬਿਰਹਣੀ ਇਹ ਹਿਰਦਾ ਹੁਣ ਤੇਰੇ ਤੋਂ ਬਿਨਾਂ ਧੀਰਜ ਨਹੀਂ ਧਰਦਾ, ਤੇਰੇ ਤੋਂ ਬਿਨਾਂ ਮੇਰੇ ਅੰਦਰ ਟਕਾ ਨਹੀਂ ਆਉਂਦਾ, ਭਾਵੇਂ ਮੇਰੇ ਪਾਸ ਸਭ ਕੁਝ ਹੈ, ਸਾਰਾ ਕੁਝ ਹੈ, ਹਾਰ ਸ਼ਿੰਗਾਰ ਦੇ ਸਾਧਨ ਹਨ, ਪਦਾਰਥ ਹਨ, ਖਾਣ ਦੇ ਵਸਤੂਆਂ ਹਨ, ਪਰ ਦਾਤਾ ਜੀ ਕਹਿੰਦੇ ਨਹੀਂ, ਜਿਹੜੀ ਬਿਰਹਣ ਹੈ ਉਹਨੂੰ ਇਹ ਚੀਜ਼ਾਂ ਸੋਭਦੀਆਂ ਨਹੀਂ, ਸੁਹੰਦੀਆਂ ਨਹੀਂ, ਚੰਗੀਆਂ ਨਹੀਂ ਲੱਗਦੀਆਂ। ਉਹ ਆਖਦੀ ਹੈ ਇਹ ਪਿਆਰਾ ਹੋਵੇ ਤਾਂ ਇਹ ਚੀਜ਼ਾਂ ਨੂੰ ਮੈਂ ਮਾਣ ਸਕਦੀ ਹਾਂ, ਇਹ ਚੀਜ਼ਾਂ ਨੂੰ ਮੈਂ ਛੂਹ ਸਕਦੀ ਹਾਂ, ਨਹੀਂ ਤੇ ਉਹਦੇ ਤੋਂ ਬਿਨਾਂ ਇਹ ਵੀ ਡਰਾਵਣੀਆਂ ਨੇ, ਇਹ ਵੀ ਮੈਨੂੰ ਭੈ ਭੀਤ ਕਰਦੀਆਂ ਨੇ। ਇਸ ਕਰਕੇ ਦਾਤਾ ਜੀ ਕਹਿੰਦੇ ਆਪਣੇ ਪਿਆਰੇ ਤੋਂ ਬਿਨਾਂ, ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਧ, ਧੀਰੋਧ ਅਰਥ ਹੈ ਧੀਰਜ ਨਹੀਂ ਧਰਦੀ, ਟਿਕਾ ਨਹੀਂ ਆਉਂਦਾ। ਪੌੜੀ ਤਟ ਤੀਰਥ ਦੇਵ ਦੇਵਾਲਿਆ, ਕੇਦਾਰ ਮਥੁਰਾ ਕਾਸੀ। ਪੰਚਮ ਪਾਤਸ਼ਾਹ ਦਤਾਰ ਜੀ ਕਹਿੰਦੇ ਵੀ ਸੰਸਾਰ ਜਗਤ ਦੇ ਅੰਦਰ ਧਰਮ ਦੇ ਅਸਥਾਨ ਜਿਨ੍ਹਾਂ ਤੇ ਜਾ ਕਰਕੇ ਮਨੁੱਖ ਧਰਮ ਸਿੱਖਦਾ ਹੈ, ਧਾਰਮਿਕ ਹੋਣਾ ਸਿੱਖਦਾ ਹੈ, ਪਰ ਅਸਲੀਅਤ ਇਹ ਹੈ ਵੀ ਸੰਸਾਰ ਵਿੱਚ ਰਹਿਣ ਵਾਲੀ ਕੋਈ ਵੀ ਵਸਤੂ ਨਹੀਂ। ਤਟ ਉਹ ਥਾਂ ਜਿਹੜੇ ਨਦੀਆਂ ਦੇ ਕਿਨਾਰੇ ਬਣੇ ਹੁੰਦੇ ਨੇ, ਤੀਰਥ ਬਣੇ ਹੁੰਦੇ ਨੇ। ਦੇਵ ਦੇਵਾਲਿਆ, ਦੇਵਤੇ ਤੇ ਦੇਵ ਆਲਿਆ, ਦੇਵਤਿਆਂ ਦੇ ਘਰ ਭਾਵ ਕੇ ਮੰਦਰ। ਕਹਿੰਦੇ ਤਟ ਹੋਣ, ਤੀਰਥ ਹੋਣ, ਦੇਵਤਿਆਂ ਦੇ ਘਰ ਹੋਣ, ਦੇਵਤਿਆਂ ਦੀਆਂ ਮੂਰਤੀਆਂ ਹੋਣ, ਕੇਦਾਰ ਮਥੁਰਾ ਕਾਸੀ, ਇਹ ਜਿਹੜੇ ਪਵਿੱਤਰ ਅਸਥਾਨ ਨੇ, ਬੜੀ ਪੂਜਾ ਮੰਨੀ ਜਾਂਦੀ ਇਹਨਾਂ ਦੀ, ਕੇਦਾਰ ਦੀ, ਕੇਦਾਰਨਾਥ, ਮਥੁਰਾ, ਕਾਸੀ, ਬਨਾਰਸ ਦੀ ਧਰਤੀ ਬੜੀਆਂ ਪਵਿੱਤਰ ਮੰਨੀਆਂ ਗਈਆਂ ਦੇਵਤਿਆਂ ਦੇ, ਬ੍ਰਹਮਾ ਵਿਸ਼ਨ ਮਹੇਸ਼ ਵਰਗਿਆਂ ਦੇ, ਇਹਨਾਂ ਨੂੰ ਵਰ ਮਿਲੇ ਹੋਏ ਨੇ। ਪਰ ਦਾਤਾ ਜੀ ਕਹਿੰਦੇ ਇਹਨਾਂ ਵਿੱਚੋਂ ਕੋਈ ਵੀ ਰਹਿਣ ਵਾਲਾ ਨਹੀਂ, ਨਾ ਕੋਈ ਤੱਟ ਰਹੇਗਾ, ਨਾ ਕੋਈ ਤੀਰਥ ਰਹਿਣਾ, ਨਾ ਕੋਈ ਦੇਵ ਅਸਥਾਨ ਰਹਿਣਾ ਹੈ, ਸਭ ਨੇ ਬਿਨਸ ਜਾਣਾ। ਇਹ ਵਕਤੀ ਨੇ ਕੋਟ ਤੇਤੀਸਾ ਦੇਵਤੇ, 33 ਕਰੋੜ ਮੰਨੇ ਜਾਂਦੇ ਹੋਏ ਜਿਹੜੇ ਦੇਵਤੇ ਨੇ, ਸਨ ਇੰਦਰਾ ਜਾਸੀ ਅਤੇ ਉਹਨਾਂ 33 ਕਰੋੜ ਦੇਵਤਿਆਂ ਦੇ ਨਾਲ ਜਿਹੜਾ ਉਹਨਾਂ ਦਾ ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ ਹੈ, ਇੰਦਰ ਰਾਜਾ ਹੈ ਸਾਰੇ ਰਾਜਿਆਂ ਦਾ। ਕਹਿੰਦੇ ਉਹ ਇੰਦਰ ਆਪਣੇ ਸਾਰੇ ਦੇਵਤਿਆਂ ਸਾਹਮਣੇ ਨਾਲ ਸਾਥ ਸਣ ਦਰਥ ਉਹਨਾਂ ਦੇ ਨਾਲ ਜਾਸੀ ਇਸ ਜਗਤ ਸੰਸਾਰ ਤੋਂ ਚਲਾ ਜਾਏਗਾ। ਕੱਲ ਵੀ ਬਚਨ ਕੀਤੇ ਸਨ, ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧ ਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ, ਏਕ ਤੂੰ ਹੀ, ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜੇਰ ਜਿਮੀ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ, ਏਕ ਤੂੰ ਹੀ, ਨਾ ਸੂਰ ਸੱਸ ਮੰਡਲੋ। ਕਹਿੰਦੇ ਕਿਸੇ ਜਗਤ ਨੇ ਵਿੱਚ ਕਿਸੇ ਵੀ ਵਸਤੂ ਨੇ ਨਹੀਂ ਰਹਿਣਾ, ਸਿਆਣੇ ਨੇ ਨਹੀਂ ਰਹਿਣਾ, ਮੂਰਖ ਨੇ ਨਹੀਂ ਰਹਿਣਾ, ਧਨੀ ਨੇ ਨਹੀਂ ਰਹਿਣਾ, ਗਰੀਬ ਨੇ ਨਹੀਂ ਰਹਿਣਾ। ਜੋ ਵੀ ਇਸ ਜਗਤ ਸੰਸਾਰ ਵਿੱਚ ਆਇਆ ਹੈ, ਗੱਲ ਮੁਕਾ ਦਿੱਤੀ ਗੁਰਦੇਵ ਪਿਤਾ ਮਹਾਰਾਜ ਨੇ ਕਿ ਜਿੰਨਾ ਵੀ ਦ੍ਰਿਸ਼ਟਮਾਨ ਹੈ ਸਭ ਮਥੇਨਾ, ਜਿਹੜਾ ਦ੍ਰਿਸ਼ਟਮਾਨ ਹੈ ਉਹ ਸਾਰਾ ਕੁਝ ਮਿੱਥ ਹੈ, ਝੂਠਾ ਹੈ, ਵਕਤੀ ਹੈ। ਮਿੱਥੇ ਦਾ ਅਰਥ ਹੁੰਦਾ ਕੁਝ ਸਮੇਂ ਲਈ ਮਿੱਥਿਆ ਗਿਆ। ਵਿਦਵਾਨਾਂ ਨੇ ਝੂਠ ਤੇ ਮਿੱਥ ਵਿੱਚ ਥੋੜਾ ਜਿਹਾ ਫਰਕ ਰੱਖਿਆ ਕਿ ਝੂਠ ਹੁੰਦਾ ਹੀ ਨਹੀਂ, ਨਾ ਉਹ ਅੱਗੇ ਹੁੰਦਾ ਨਾ ਪਿੱਛੇ ਹੁੰਦਾ, ਸਿਰਫ ਉਹਨੂੰ ਬਣਾਇਆ ਜਾਂਦਾ।
ਮਿੱਥ ਜਿਹੜੀ ਆ ਉਹ ਦਿਸਦੀ ਹੁੰਦੀ ਹੈ ਕੁਝ ਸਮੇਂ

0: ਪਹਿਲੀ ਹੈ, ਵਕਤੀ ਹੈ, ਪਰ ਉਹ ਨਾ ਪਹਿਲਾਂ ਸੀ ਨਾ ਬਾਅਦ ਵਿੱਚੋਂ ਰਹਿ ਗਈ। ਸੰਸਾਰ ਨੂੰ ਮਿਥਿਆ ਝੂਠ ਵੀ ਕਿਹਾ, ਕੂੜ ਵੀ ਕਿਹਾ, ਪਰ ਜ਼ਿਆਦਾ ਇਸ ਨੂੰ ਮਿਥਿਆ ਕਿਹਾ ਵੀ ਇਹ ਦਿਸ ਰਿਹਾ, ਪ੍ਰਤੀਤ ਹੋ ਰਿਹਾ, ਪਰ ਇਹਦਾ ਵਜੂਦ ਨਾ ਪਹਿਲਾਂ ਸੀ ਨਾ ਬਾਅਦ ਵਿੱਚੋਂ ਰਹਿਣਾ ਹੈ। ਇਸੇ ਕਰਕੇ ਦਤਾਰ ਜੀ ਕਹਿੰਦੇ ਇਹ ਧਾਰਮਿਕ ਸਥਾਨ ਵੀ ਧਰਮ ਦੇ ਲੋਕ ਮੰਨੇ ਜਾਣ ਵਾਲੇ ਵੀ ਇਹ ਵੀ ਨਹੀਂ ਰਹਿਣਗੇ। ਸਿਮਰਤ ਸ਼ਾਸਤਰ ਵੇਦ ਚਾਰ ਸਿਮਰਤੀਆਂ 27 ਮੰਨੀਆਂ ਗਈਆਂ, ਸ਼ਾਸਤਰ ਮੰਨੇ ਗਏ ਨੇ ਵੇਦ ਚਾਰ। ਚਾਰ ਬਹੁਤ ਵੱਡੇ ਵੇਦ, ਬੜਾ ਵੱਡਾ ਸਾਹਿਤ ਹੈ, ਬੜੇ ਪੁਰਾਣਾ ਸਾਹਿਤ ਹੈ, ਕਹਿੰਦੇ ਇਹ ਵੀ ਨਹੀਂ ਰਹਿਣੇ। ਖੱਟ ਦਰਸ 6 ਸ਼ਾਸਤਰ ਜਿਹੜੇ ਮੰਨੇ ਗਏ ਨੇ ਉਹਨਾਂ ਦੇ ਵਿੱਚੋਂ ਨਾ ਉਹਨਾਂ ਨੂੰ ਰਚਣ ਵਾਲੇ ਰਹੇ ਨੇ ਤੇ ਨਾ ਉਹਨਾਂ ਰਹਿਣਾ ਸਮਾਸੀ। ਸਮਾਸੀ ਦਾ ਅਰਥ ਹੈ ਸਮਾਜ ਆਣਗੇ, ਖਤਮ ਹੋ ਜਾਣਗੇ। ਹਰ ਚੀਜ਼ ਦਾ ਵਕਤ ਹੈ, ਅਹੁਦ ਹੈ। ਕੁਝ ਚੀਜ਼ਾਂ ਇੰਨੀਆਂ ਜ਼ਿਆਦਾ ਲੰਮੀਆਂ, ਸਾਡੇ ਤੋਂ ਲੰਮੀ ਉਹਨਾਂ ਦੀ ਅਹੁਦ ਹੁੰਦੀ ਹੈ, ਸਾਨੂੰ ਲੱਗਦਾ ਸ਼ਾਇਦ ਇਹ ਸਦੀਵੀ ਨੇ, ਜਿਵੇਂ ਸੂਰਜ ਹੈ, ਚੰਦ ਹੈ, ਤਾਰਾ ਮੰਡਲ ਹੈ, ਸਾਨੂੰ ਉਹਨਾਂ ਦੀ ਅਹੁਦ ਦਾ ਪਤਾ ਨਹੀਂ। ਧਰਤੀ ਹੈ, ਸਾਨੂੰ ਨਹੀਂ ਪਤਾ ਉਹਦੀ ਅਹੁਦ ਕਿੰਨੀ ਹੈ, ਸਾਨੂੰ ਲੱਗਦਾ ਅਮਰ ਹੈ ਕਿਉਂਕਿ ਸਾਡੀ ਉਮਰ 100 ਸਾਲ ਦੀ ਹੋ ਸਕਦੀ ਹੈ, ਮਨੁੱਖ 200 ਸਾਲ 500 ਸਾਲ ਤੱਕ ਜੀਵਿਤ ਰਹਿ ਸਕਦਾ ਹੋਏਗਾ ਪਹਿਲਾਂ, ਪਰ ਇਹਨਾਂ ਦੀ ਉਮਰ ਜਿਹੜੀ ਹੈ ਕਰੋੜਾਂ ਅਰਬਾਂ ਖਰਬਾਂ ਸਾਲ ਤੱਕ ਦੀ ਮੰਨੀ ਗਈ ਹੈ। ਪਰ ਦਤਾਰ ਜੀ ਕਹਿੰਦੇ ਹੈ ਇਹ ਵੀ ਮੌਤ ਦੇ ਅਗੋਸ਼ ਵਿੱਚ, ਇਹ ਵੀ ਘਟ ਰਹੇ ਨੇ, ਇਹ ਵੀ ਬਿਨਸ ਰਹੇ ਨੇ, ਸਦੀ ਵੀ ਇਹ ਵੀ ਨਹੀਂ, ਇਹਨਾਂ ਦੀ ਉਮਰ ਵੀ ਸਾਡੇ ਵਾਂਗੂ ਮਿਟਦੀ ਜਾ ਰਹੀ ਹੈ। ਤਾਂ ਹੀ ਕੱਲ ਦੀ ਪੌੜੀ ਵਿੱਚ ਦਤਾਰ ਨੇ ਕਿਹਾ ਸੀ ਨਾ, ਧਰਤ ਆਕਾਸ਼ ਪਾਤਾਲ ਹੈ ਚੰਦ ਸੂਰ ਬਿਨਾਸੀ। ਇਹ ਸਭ ਕੁਝ ਬਿਨਸਣ ਵਾਲੇ ਨੇ, ਘਟੰਤ ਨੇ, ਘਟਦੇ ਪਏ ਨੇ, ਖਤਮ ਹੋ ਰਹੇ ਨੇ। ਦਤਾਰ ਜੀ ਕਹਿੰਦੇ ਸਿਮਰਤ ਸ਼ਾਸਤਰ ਵੇਦ ਚਾਰ, ਖੱਟ ਦਰਸ ਸਮਾਸੀ, ਪੋਥੀ ਪੰਡਿਤ ਗੀਤ ਕਵਿਤ ਕਵਿਤੇ ਭੀ ਜਾਸੀ। ਪੋਥੀ ਧਾਰਮਿਕ ਗ੍ਰੰਥ, ਪੋਥੀਆਂ ਪੰਡਿਤ ਉਹਨਾਂ ਨੂੰ ਰਚਣ ਵਾਲੇ, ਉਹਨਾਂ ਨੂੰ ਵਿਚਾਰਨ ਵਾਲੇ ਪੰਡਿਤ ਵਿਦਵਾਨ, ਗੀਤ ਜਿਨ੍ਹਾਂ ਨੇ ਗੀਤ ਰਚੇ, ਕਾਵ ਰਚੇ, ਕਵਿਤਾ ਕਵਿਤਾਵਾਂ ਰਚੀਆਂ, ਕਵਿਤੇ ਜਿਹੜੇ ਕਵੀ ਨੇ ਗਾਣ ਵਾਲੇ ਤੇ ਰਚਣ ਵਾਲੇ, ਭੀ ਜਾਸੀ ਸਾਰੇ ਉੱਠ ਕੇ ਚਲੇ ਜਾਣਗੇ, ਬਿਨਸ ਜਾਣਗੇ। ਜਗਤ ਅੰਦਰ ਕੋਈ ਵੀ ਰਹਿਣ ਵਾਲਾ ਸਦੀਵੀ ਨਹੀਂ, ਕੋਈ ਰਿਹਾ ਹੀ ਨਹੀਂ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਦਤਾਰ ਜੀ ਦੀ ਅੰਮ੍ਰਿਤ ਵੇਲੇ ਆਪਾਂ ਬਾਣੀ ਪੜ੍ਹਦੇ ਹਾਂ, ਤਬ ਪ੍ਰਸਾਦ ਸਵਈਏ, ਉਹਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿਵੇਂ ਪੰਚਮ ਪਾਤਸ਼ਾਹ ਜੀ ਨੇ ਧਾਰਮਿਕ ਲੋਕਾਂ ਦਾ ਜ਼ਿਕਰ ਕੀਤਾ, ਦਤਾਰ ਪਿਤਾ ਮਹਾਰਾਜ ਜੀ ਦਸਮ ਪਾਤਸ਼ਾਹ ਰਾਜੇ ਮਹਾਰਾਜਿਆਂ ਦਾ ਜ਼ਿਕਰ ਕਰਦੇ ਨੇ। ਮਾਤੇ ਮਤੰਗ ਜਰੇ ਜਰਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਹਿੰਦੇ ਇਹਨਾਂ ਨੇ ਜਾਣਾ, ਜਮ ਦੇ ਧਾਮ ਜਾਣਾ ਹੈ। ਤੇ ਗੁਰਦੇਵ ਪਿਤਾ ਮਹਾਰਾਜ ਜੀ ਦੀ ਬਾਣੀ ਵਿੱਚ ਹਰ ਭਗਤ ਨੇ, ਹਰ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਮੌਤ ਦੀ ਜਾਣ ਦੀ ਗੱਲ ਕੀਤੀ ਹੈ। ਭਗਤ ਨਾਮਦੇਵ ਜੀ ਦਾ ਵਚਨ ਪੜ੍ਹਦੇ ਆ, ਕੌਣ ਰਿਹਾ, ਵੱਡੇ ਵੱਡੇ ਛਤਰ ਧਰੀ ਯੋਧੇ ਵੀ ਨਹੀਂ ਰਹੇ, ਗਹਿਰੀ ਕਰਕੇ ਨੀਵ ਖਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਬ ਕਰਤ ਹੋ, ਬਿਨਸ ਜਾਏਗੀ ਝੂਠੀ ਦੇਹੀ, ਮੇਰੀ ਮੇਰੀ ਕੈਰੋ ਕਰਤੇ, ਦਰਯੋਧਨ ਸੇ ਭਾਈ, ਬਾਰਹ ਜੋਜਨ ਛਤਰ ਚਲੈ ਥਾ, ਦੇਹੀ ਗਿਰਜਨ ਖਾਈ, ਸਰਬ ਸੋਇਨੇ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬਾਧੇ ਹਾਥੀ, ਖਿਨ ਮੈਂ ਭਈ ਪਰਾਈ। ਕਹਿੰਦੇ ਕੀ ਹੋ ਗਿਆ, ਮਤਲਬ ਏਡਾ ਕੀ ਪਹਾੜ ਡੇਗ ਲਿਆ, ਕਹਾਂ ਭਇਓ। ਦਤਾਰ ਜੀ ਕਹਿੰਦੇ ਕੀ ਹੋ ਗਿਆ, ਜੇ ਹੋ ਗਿਆ ਆਮ ਇਨਸਾਨ ਪ੍ਰਭਾਵਿਤ ਹੁੰਦਾ, ਆਮ ਇਨਸਾਨ ਵਕਤੀ ਤੌਰ ਤੇ ਬੰਦੇ ਦੇ ਦਿਨ ਨੂੰ ਵੇਖ ਕੇ ਪ੍ਰਭਾਵਿਤ ਹੁੰਦਾ ਕਿ ਇਸ ਬੰਦੇ ਦੇ ਅੱਜ ਇਹ ਦਿਨ ਚੱਲਦੇ ਪਏ ਨੇ, ਕਿਸੇ ਦੇ ਚੰਗੇ ਦਿਨ ਚੱਲਦੇ ਹੋਣਗੇ, ਅਸੀਂ ਉਹਦੇ ਤੋਂ ਪ੍ਰਭਾਵਿਤ ਹੋ ਕਰਕੇ, ਅਸੀਂ ਉਹਦੇ ਤੋਂ ਮੁਅੱਸਰ ਹੋ ਕਰਕੇ ਜਿਹੜਾ ਉਹਦੇ ਵੱਲ ਝੁਕ ਜਾਵਾਂਗੇ, ਕਿਸੇ ਦੇ ਮੰਦੇ ਦਿਨ ਚੱਲਦੇ ਹੋਣ ਅਸੀਂ ਉਹਦੇ ਤੋਂ ਪ੍ਰਭਾਵਿਤ ਹੋ ਕੇ ਉਹਦੇ ਮੌਜੀ ਉਡਾਵਾਂਗੇ, ਸੋਚਾਂਗੇ ਵੀ ਇਹਦੇ ਦਿਨ ਮਾੜੇ ਨੇ ਤੇ ਚੰਗੇ ਨੇ। ਪਰ ਗੁਰਦੇਵ ਜੀ ਕਹਿੰਦੇ ਜਿਹੜਾ ਸਿਆਣਾ ਹੈ, ਤਤ ਵੇਤਾ ਹੈ, ਉਹ ਵਕਤੀ ਤੌਰ ਤੇ ਸਮੇਂ ਦੇ ਅਨੁਸਾਰ ਰਿਜ਼ਲਟ ਨਹੀਂ ਕੱਢਦਾ, ਉਹ ਅੰਤ ਨੂੰ ਵੇਖਦਾ ਵੀ ਅੰਤ ਕੀ ਹੈ, ਕਹਾਂ ਭਇਓ ਅੰਤ ਕੀ ਹੋਏਗਾ ਇਹਨਾਂ ਦਾ। ਤੇ ਅੰਤ ਸਭ ਦਾ ਇੱਕੋ ਜਿਹਾ ਹੈ, ਕੋਈ ਵੀ ਹੋਵੇ ਸਭ ਦਾ ਅੰਤ ਇੱਕੋ ਜਿਹਾ ਹੈ, ਸਾਰਿਆਂ ਨੇ ਚਾਰ ਮੋਢਿਆਂ ਤੇ ਚੜ੍ਹ ਕੇ ਜਾਣਾ, ਭਾਵੇਂ ਉਹ ਜਗਤ ਸੰਸਾਰ ਦੇ ਅੰਦਰ ਕਿੱਡੇ ਤੋਂ ਕਿੱਡੇ ਵੱਡੇ ਵਾਹਨ ਦੀ ਯਾਤਰਾ ਪਏ ਕਰਦੇ, ਭਾਵੇਂ ਉਹ ਕਰੋੜਾਂ ਦੀਆਂ ਗੱਡੀਆਂ ਵਿੱਚ ਨੇ, ਭਾਵੇਂ ਉਹ ਆਪਣੇ ਪ੍ਰਾਈਵੇਟ ਜੈੱਟਾਂ ਦੇ ਅੰਦਰ ਘੁੰਮਦਾ ਹੈ, ਤੇ ਭਾਵੇਂ ਕੋਈ ਆਪਣੇ ਸਾਈਕਲ ਤੇ ਜਾਂਦਾ ਪਰ ਅੰਤ ਵੇਲੇ ਜਿਹੜੀ ਅੰਤਿਮ ਸ਼ਬ ਯਾਤਰਾ ਹੈ ਉਹ ਸਭ ਦੀ ਇੱਕੋ ਜਿਹੀ ਹੈ। ਬੰਦਿਆਂ ਨੂੰ ਬੰਦਿਆਂ ਦੀ ਲੋੜ ਪੈਣੀ ਹੈ, ਚਾਰ ਮੋਢਿਆਂ ਨਹੀਂ ਉਹਨਾਂ ਨੂੰ ਸ਼ਮਸ਼ਾਨ ਵਾਲੇ ਪਾਸੇ ਲੈ ਕੇ ਜਾਣਾ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਵੀ ਸੰਸਕ੍ਰਿਤੀ ਵੇਖੋ, ਮੈਂ ਕਹਿ ਤਾਂ ਦਿੱਤਾ ਅਰਥ ਕਿਉਂਕਿ ਪੁਰਾਤਨ ਹੈ, ਇਹ ਸਾਡੀ ਸੰਸਕ੍ਰਿਤੀ ਹੈ, ਪਰ ਮੁਆਫ ਕਰਨਾ ਇੱਥੇ ਇਸਥੇ ਦੀ ਧਰਤੀ ਤੇ ਮੈਨੂੰ ਲੱਗਦਾ ਬੰਦੇ ਨੂੰ ਮੋਢਾ ਵੀ ਨਸੀਬ ਨਹੀਂ ਹੁੰਦਾ, ਇੱਥੇ ਤਾਂ ਮੋਢਾ ਵੀ ਨਹੀਂ ਮਿਲਦਾ, ਧਰਤੀ ਪੰਜਾਬ ਦੀ ਧਰਤੀ ਤੇ ਸਾਡੀ ਧਰਤੀ ਤੇ ਮੋਢਾ ਵੀ ਮਿਲਦਾ। ਇਸ ਕਰਕੇ ਗੁਰੂ ਸਾਹਿਬ ਨੇ ਉਦਾਹਰਨਾਂ ਹੀ ਦਿੱਤੀਆਂ, ਵੇਖੋ ਬੰਦਾ ਚੱਲਿਆ ਚੌਂ ਜਾਣੇ ਆਂਦਾ ਕੰਨ, ਹੁਣ ਇੱਥੇ ਅਰਥ ਕਰਨੇ ਪੈਣ ਤੇ ਸਾਨੂੰ ਲੱਗਦਾ ਸ਼ਾਇਦ ਬਾਣੀ, ਕਿਉਂਕਿ ਬਾਣੀ ਪੁਰਾਤਨ ਹੈ, ਬਾਣੀ ਜਿਹੜੀ ਆ ਉਸ ਵਕਤ ਦੀਆਂ ਉਦਾਹਰਨਾਂ ਦੇ ਨਾਲ ਸਤਿਗੁਰੂ ਜੀ ਸਮਝਾਉਂਦੇ ਨੇ। ਕੰਨ ਦਾ ਅਰਥ ਮੋਢਾ ਹੀ ਹੁੰਦਾ ਕਿ ਬੰਦੇ ਨੂੰ ਚਾਰ ਮੋਢਿਆਂ ਤੇ ਚੜ ਕੇ ਜਾਣਾ ਪੈਂਦਾ ਹੈ, ਉਹਦੀ ਯਾਤਰਾ ਹੀ ਹੈ। ਭਾਵੇਂ ਕੋਈ ਕਿੱਡਾ ਵੀ ਮਹਾਤਮਾ ਹੋਵੇ, ਕਿੱਡਾ ਵੀ ਧਰਮਾਤਮਾ ਹੋਵੇ, ਕਿੱਡਾ ਵੀ ਰਾਜਾ ਹੋਵੇ, ਦਤਾਰ ਜੀ ਕਹਿੰਦੇ ਸਰਬ ਸੋਇਨੇ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾਂ ਭਇਓ ਦਰ ਬਾਧੇ ਹਾਥੀ ਖਿਨ ਮੈਂ ਭਈ ਪਰਾਈ। ਸਾਰਾ ਕੁਝ ਪਰਾਇਆ ਹੋ ਜਾਂਦਾ, ਕੋਈ ਵੀ ਆਪਣਾ ਨਹੀਂ ਰਹਿੰਦਾ, ਸਭ ਸੰਸਾਰ ਇੱਕ ਛਿਨ ਵਿੱਚ ਪਰਾਇਆ ਹੋ ਜਾਂਦਾ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰਗ, ਕਹਿੰਦੇ ਸੁਪਨੇ ਵਰਗਾ ਏ। ਜਿਵੇਂ ਰਾਤ ਬੰਦਾ ਸੌਂ ਜਾਏ, ਸੁੱਤਿਆਂ ਜਿੰਨੇ ਮਰਜ਼ੀ ਉਹ ਆਪਣੀਆਂ ਕਲਪਨਾ ਵਿੱਚ ਰਹੇ, ਸੁੱਤਿਆਂ ਉਹਨੂੰ ਸੱਚ ਪ੍ਰਤੀਤ ਹੁੰਦਾ ਸੁਪਨਾ, ਪਰ ਉੱਠਦਿਆਂ ਹੀ ਉਹ ਸੁਪਨਾ ਝੂਠਾ ਲੱਗਦਾ, ਬਿਨਸ ਜਾਂਦਾ। ਗੁਰਦੇਵ ਜੀ ਕਹਿੰਦੇ ਬਸ ਜ਼ਿੰਦਗੀ ਇਸੇ ਤਰ੍ਹਾਂ ਹੈ, ਜਿੰਨਾ ਚਿਰ ਬੰਦੇ ਨੂੰ ਮੌਤ ਨਹੀਂ ਆਉਂਦੀ ਉਨਾ ਚਿਰ ਸੰਸਾਰ ਸੱਚ ਪ੍ਰਤੀਤ ਹੁੰਦਾ, ਪਰ ਜਦੋਂ ਮੌਤ ਦੀ ਸੇਜਾ ਤੇ ਹੁੰਦਾ ਸਭ ਕੁਝ ਹਕੀਕਤ ਹੋ ਜਾਂਦਾ ਕਿ ਕੁਝ ਵੀ ਆਪਣਾ ਨਹੀਂ, ਸਭ ਕੁਝ ਪਰਾਇਆ ਹੈ, ਸਭ ਕੁਝ ਝੂਠਾ ਹੈ। ਦਤਾਰ ਜੀ ਕਹਿੰਦੇ ਪੋਥੀ ਪੰਡਿਤ ਗੀਤ ਕਵਿਤ ਕਵਤੇ ਪੀਜਾ ਸੀ, ਸਾਰੇ ਚਲੇ ਜਾਣਗੇ, ਭਾਵੇਂ ਕੋਈ ਗਵਈਆ ਹੈ, ਭਾਵੇਂ ਕੋਈ ਸਰੋਤਾ ਹੈ, ਭਾਵੇਂ ਕੋਈ ਕਾਵ ਰਚਣ ਵਾਲਾ ਹੈ, ਭਾਵੇਂ ਕੋਈ ਕਾਵ ਗਾਣ ਵਾਲਾ ਹੈ, ਭਾਵੇਂ ਕੋਈ ਸ਼ਾਸਤਰ ਲਿਖਣ ਵਾਲਾ ਹੈ, ਭਾਵੇਂ ਕੋਈ ਸ਼ਾਸਤਰ ਉਚਾਰਨ ਵਾਲਾ ਹੈ, ਜਤੀ ਸਤੀ ਸੰਨਿਆਸੀਆ ਸਭ ਕਾਲ ਹੈ ਵਾਸੀ। ਗੁਰਦੇਵ ਜੀ ਕਹਿੰਦੇ ਜਤ ਰੱਖਣ ਵਾਲੇ, ਸੱਤ ਤੇ ਰਹਿਣ ਵਾਲੇ, ਸੰਨਿਆਸੀ ਲੋਕ ਜਿਨ੍ਹਾਂ ਨੇ ਸਾਰਾ ਕੁਝ ਤਿਆਗ ਦਿੱਤਾ, ਸਭ ਕਾਲ ਹੈ ਵਾਸੀ, ਸਭ ਕਾਲ ਦੇ ਅਧੀਨ ਨੇ, ਕਾਲ ਤੋਂ ਕੋਈ ਨਹੀਂ ਬਚਿਆ, ਸਾਰਾ ਕੁਝ ਹੀ ਕਾਲ ਦੇ ਅਧੀਨ ਹੈ, ਕਾਲ ਨੇ ਆਪਣੇ ਵਸ ਕੀਤਾ ਹੋਇਆ। ਇਸ ਤਰ੍ਹਾਂ ਵਸ ਕੀਤਾ ਹੋਇਆ ਜਿਵੇਂ ਕੋਈ ਅਜਗਰ, ਜਿਵੇਂ ਕੋਈ ਵੱਡਾ ਸਰਪ ਕਿਸੇ ਆਪਣੇ ਸ਼ਿਕਾਰ ਨੂੰ ਆਪਣੀ ਗ੍ਰਿਫਤ ਵਿੱਚ ਜਕੜ ਲੈਂਦਾ ਨਾ, ਤੇ ਉਹਨੂੰ ਆਹਿਸਤਾ ਆਹਿਸਤਾ ਨਿਗਲਦਾ ਰਹਿੰਦਾ, ਆਹਿਸਤਾ ਆਹਿਸਤਾ ਘੁੱਟਦਾ ਰਹਿੰਦਾ, ਮਹਿਸੂਸ ਨਹੀਂ ਹੁੰਦਾ। ਗੁਰਦੇਵ ਜੀ ਕਹਿੰਦੇ ਇਸੇ ਤਰ੍ਹਾਂ ਮੌਤ ਦਾ ਜਿਹੜਾ ਅਜਗਰ ਹੈ ਨਾ, ਉਹਨੇ ਸਾਰਿਆਂ ਨੂੰ ਆਪਣੇ ਗਰਾਸ ਵਿੱਚ ਲਿਆ ਹੋਇਆ ਤੇ ਆਹਿਸਤਾ ਆਹਿਸਤਾ ਨਿਗਲ ਰਿਹਾ ਹੈ, ਕੋਈ ਉਹਦੇ ਗਰਾਸ ਤੋਂ ਬਚ ਨਹੀਂ ਸਕਦਾ, ਉਹਦੇ ਨਿਗਲਣ ਤੋਂ ਬਚ ਨਹੀਂ ਸਕਦਾ, ਸਭ ਨੂੰ ਉਸਨੇ ਨਿਗਲਿਆ ਹੋਇਆ, ਆਹਿਸਤਾ ਆਹਿਸਤਾ ਸਾਰੇ ਉਹਦੇ ਵੱਲ ਹੀ ਜਾ ਰਹੇ ਨੇ, ਭਾਵੇਂ ਕੋਈ ਜਤੀ ਹੈ, ਭਾਵੇਂ ਕੋਈ ਸਤੀ ਹੈ, ਭਾਵੇਂ ਕੋਈ ਸੰਨਿਆਸੀ ਹੈ। ਮੁਨ ਜੋਗੀ ਦਿਗੰਬਰਾ ਜਮੈ ਸਣ ਜਾਸੀ, ਮੁਨੀ ਲੋਕ, ਜੋਗੀ ਲੋਕ, ਦਿਗੰਬਰ ਲੋਕ, ਜੈਨੀਆਂ ਦੇ ਵਿੱਚ ਦਿਗੰਬਰ ਹੁੰਦੇ ਨੇ, ਸਿਤੰਬਰ ਹੁੰਦੇ ਨੇ। ਬਤਾਰ ਪਿਤਾ ਮਹਾਰਾਜ ਜੀ ਕਹਿੰਦੇ ਜੋਗੀ ਲੋਕ, ਮੁਨੀ ਲੋਕ, ਦਿਗੰਬਰ ਲੋਕ ਜਮੈ ਸਣ ਜਾਸੀ, ਕਿੱਡੀ ਵੱਡੀ ਗੱਲ ਕਹਿ ਦਿੱਤੀ ਵੀ ਸਾਰਿਆਂ ਨੂੰ ਜਮ ਲੈ ਕੇ ਜਾਂਦੇ ਨੇ, ਪਰ ਪੰਚਮ ਪਾਤਸ਼ਾਹ ਜੀ ਕਹਿੰਦੇ ਜਮ ਆਪ ਵੀ ਮੌਤ ਦੇ ਮੂੰਹ ਵਿੱਚ ਨੇ, ਜਮੈ ਸਣ ਜਾਸੀ, ਇਹ ਜਮਾਂ ਸਮੇਤ ਸਾਰਿਆਂ ਨੇ ਜਾਣਾ। ਜਿਹੜੇ ਜਮ ਦੂਜਿਆਂ ਨੂੰ ਲੈ ਕੇ ਜਾਂਦੇ ਨੇ ਨਾ, ਉਹ ਵੀ ਮੌਤ ਦੇ ਅਧੀਨ ਨੇ, ਉਹਨਾਂ ਦੇ ਸਿਰ ਤੇ ਵੀ ਮੌਤ ਦਾ ਕੁੰਡਾ ਹੈ, ਉਹਨਾਂ ਦੀ ਵੀ ਡਿਊਟੀ ਲੱਗੀ ਹੈ ਕਿ ਜਿਨ੍ਹਾਂ ਨੂੰ ਤੁਸੀਂ ਜਿੱਥੇ ਪਹੁੰਚਾ ਰਹੇ ਹੋ ਇੱਕ ਦਿਨ ਤੁਸੀਂ ਵੀ ਉੱਥੇ ਜਾਣਾ। ਕਾਲ ਦਾ, ਅਕਾਲ ਦਾ ਕਿੱਡਾ ਸੋਹਣਾ ਵਿਧਾਨ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ, ਕਿ ਕੋਈ ਭਾਵੇਂ ਮੌਤ ਦੀ ਸੇਵਾ ਪਿਆ ਕਰਦਾ, ਦੂਤ ਬਣ ਕੇ ਮੌਤ ਤੇ ਵਿਚਰਦਾ ਪਿਆ, ਪਰ ਗੁਰਦੇਵ ਜੀ ਕਹਿੰਦੇ ਜਮ ਦੇ ਦੂਤ ਵੀ ਭੈ ਦੇ ਅਧੀਨ ਨੇ, ਮੌਤ ਦੇ ਅਧੀਨ ਨੇ। ਜਮੈ ਸਣ ਜਾਸੀ, ਜਮਾ ਸਮੇਤ ਸਾਰੀ ਜਾਣਗੇ, ਮੌਤ ਦੇ ਫਰਿਸ਼ਤੇ ਨਹੀਂ ਛੱਡੇ, ਮੌਤ ਦੇ ਦੇਵਤੇ ਨਹੀਂ ਛੱਡੇ, ਮੌਤ ਨੇ ਜੋ ਦਿਸੈ ਸੋ ਵਿਨਸ ਨਾ, ਸਭ ਬਿਨਸ ਬਿਨਾਸੀ। ਦਤਾਰ ਜੀ ਕਹਿੰਦੇ ਜੋ ਕੁਝ ਵੀ ਦਿਸਦਾ ਹੈ ਸੌਖਾ ਕਰ ਦਿੱਤਾ ਸਾਰਿਆਂ ਦੇ ਨਾਂ ਲੈ ਕੇ, ਫਿਰ ਵੀ ਕਹਿ ਦਿੱਤਾ ਹੋ ਸਕਦਾ ਕਈਆਂ ਦੇ ਨਾਂ ਨਾ ਚੇਤੇ ਹੋਣ, ਆਏ ਨਾ ਹੋਣ, ਪਰ ਦਾਤਾ ਜੀ ਨੇ ਗੱਲ ਮੁਕਾ ਦਿੱਤੀ ਵੀ ਜੋ ਇਹਨਾਂ ਅੱਖਾਂ ਨਾਲ ਦਿਸਦਾ ਨਾ, ਬੰਦੇ ਚਸ਼ਮ ਦੀਦੰਗ ਫਨਾਹ, ਚਸ਼ਮ ਦਾ ਅਰਥ ਹੁੰਦਾ ਦਿਸਦਾ, ਅੱਖਾਂ ਨਾਲ ਦੀਦੰਗ ਦਿਸਦਾ ਹੈ, ਇਹਨਾਂ ਚਸ਼ਮਿਆਂ ਨਾਲ, ਇਹਨਾਂ ਅੱਖਾਂ ਨਾਲ, ਚਸ਼ਮ ਕਹਿੰਦੇ ਨੇ ਫਾਰਸੀ ਵਿੱਚ ਅੱਖਾਂ ਨੂੰ, ਦੀਦੰਗ ਕਹਿੰਦੇ ਨੇ ਦੇਖਣਾ, ਫਨਾਏ ਦਾ ਅਰਥ ਹੈ ਨਾਸ, ਕਹਿੰਦੇ ਇਹਨਾਂ ਤੇਰੇ ਦੋ ਚਸ਼ਮਿਆਂ ਨਾਲ ਜੋ ਤੈਨੂੰ ਸੰਸਾਰ ਵਿੱਚ ਦਿਸਦਾ ਹੈ ਨਾ, ਜਾਂ ਤੂੰ ਜੋ ਕੁਝ ਦੇਖ ਲਿਆ ਹੈ ਉਹ ਸਾਰਾ ਕੁਝ ਫਨਾ ਹੋਣ ਵਾਲਾ ਹੈ ਜਾਂ ਹੋ ਰਿਹਾ ਹੈ। ਇਸ ਸੰਸਾਰ ਵਿੱਚ ਰਹਿਣਾ ਕਿਸੇ ਨੇ ਨਹੀਂ, ਜੋ ਉਪਜੋ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ ਨਾਨਕ ਹਰ ਗੁਣ ਗਾਈ ਲੇ ਛਾੜ ਸਗਲ ਜੰਜਾਲ, ਜੋ ਦਿਸੈ ਸੋ ਬਿਨਸ ਨਾ ਸਭ ਬਿਨਸ ਬਿਨਾਸੀ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਫਿਰ ਕੋਈ ਹੈ, ਥਿਰ ਵੀ ਹੈ ਕੋਈ, ਤਾਂ ਗੁਰੂ ਸਾਹਿਬ ਜੀ ਨੇ ਜਿਵੇਂ ਕੱਲ ਕਿਹਾ ਸੀ ਨਾ, ਨਿਹਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਿਨਾਸੀ। ਅੱਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਸੇ ਗੱਲ ਨੂੰ ਦੂਜੇ ਸ਼ਬਦਾਂ ਵਿੱਚ ਕਹਿੰਦੇ ਨੇ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ, ਕਿ ਸੰਸਾਰ ਜਗਤ ਦੇ ਅੰਦਰ ਸਾਰਾ ਕੁਝ ਜਾਣ ਵਾਲਾ ਹੈ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪਾਰ ਬ੍ਰਹਮ ਦੇ ਜਿਹੜੇ ਨੇੜੇ ਰਹਿੰਦੇ ਨੇ, ਅਕਾਲ ਦੇ ਜਿਹੜੇ ਪੁਜਾਰੀ ਨੇ, ਅਕਾਲ ਦੇ ਜਿਹੜੇ ਸੇਵਕ ਨੇ, ਅਕਾਲ ਦੇ ਨਾਲ ਰਹਿ ਕਰਕੇ ਉਹ ਕਾਲ ਤੋਂ ਰਹਿਤ ਹੋ ਜਾਂਦੇ ਨੇ, ਉਹ ਕਾਲ ਅਤੀਤ ਹੋ ਗਏ ਜਿਹੜੇ ਅਕਾਲ ਦੇ ਪੁਜਾਰੀ ਹੋ ਗਏ। ਪੰਚਮ ਪਾਤਸ਼ਾਹ ਜੀ ਨੇ ਇਹੀ ਕਿਰਪਾ ਅੱਜ ਦੇ ਸਲੋਕਾਂ ਵਿੱਚ ਕੀਤੀ ਹੈ ਕਿ ਜੋ ਪਰਮੇਸ਼ਵਰ ਦੀ ਦੀਦ ਦੇ ਤਲਵਗਾਰ ਹਨ, ਉਹ ਪਿਆਰੇ ਤੋਂ ਬਿਨਾਂ ਕਿਸੇ ਹੋਰ ਨੂੰ ਵੇਖਣਾ ਨਹੀਂ ਲੋੜਦੇ, ਤੇ ਉਹਨਾਂ ਨੂੰ ਇਹ ਮੌਤ ਵੀ ਛੂਹ ਨਹੀਂ ਸਕਦੀ, ਜਿਹੜੀ ਮੌਤ ਸਭ ਤੇ ਆਉਂਦੀ ਹੈ। ਰੱਬ ਦੇ ਪਿਆਰੇ ਉਸ ਮੌਤ ਤੋਂ ਵੀ ਪਾਰ ਹੋ ਜਾਂਦੇ ਨੇ, ਉਸ ਅਕਾਲ ਦੇ ਦੇਸ਼ ਦੀ ਯਾਤਰਾ ਕਰਕੇ ਕਾਲ ਨੂੰ ਵੀ ਜਿੱਤ ਲੈਂਦੇ ਨੇ। ਗੁਰੂ ਕਿਰਪਾ ਕਰੇ, ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਕਰਦੇ ਹਾਂ, ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਹੈ। ਆਓ, ਜਿਨ੍ਹਾਂ ਦਾ ਅਸੀਂ ਇੰਤਜ਼ਾਰ ਕਰ ਰਹੇ ਸਾਂ, ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਅੱਜ ਤੋਂ ਲੈ ਕਰਕੇ 31 ਤਰੀਕ ਤੱਕ ਉਹਨਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਹਨ, ਗੁਰਬਾਣੀ ਕੀਰਤਨ ਰਾਹੀਂ ਸੇਵਾ ਕਰਨੀ ਹੈ। ਸੋ ਦਾਸ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਅਤੇ ਉਹਨਾਂ ਦੇ ਜਥੇ ਨੂੰ ਜੀ ਆਇਆ ਆਖਦਾ ਹੈ। ਅਗਲਾ ਪ੍ਰੋਗਰਾਮ ਆਪ ਜੀ ਪਿਆਰ ਸਹਿਤ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਮੱਘਰ ਸਾਹਿਬ ਤਿੰਨਾਂ ਪਾਸੋਂ ਸਰਵਣ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨਾ, ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਾਣੀ ਦੀ ਕਥਾ ਅਤੇ ਕੀਰਤਨ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧਸੰਗਤ ਜੀਓ, ਆਪ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨ ਸਭ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਨਵਨੀਤ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਇਲਾਹੀ ਬਾਣੀ ਦੀ ਲੜੀਵਾਰ ਕਥਾ ਸਰਵ ਕਰਵਾਈ ਹੈ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਮੈਂ ਸਭ ਤੋਂ ਪਹਿਲਾਂ ਮਨ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਅਤੇ ਉਹਨਾਂ ਦੇ ਜਥੇ ਨੂੰ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਸੇਵਾਦਾਰਾਂ ਵੱਲੋਂ, ਕੀਰਤਨੀ ਜਥਿਆਂ ਵੱਲੋਂ, ਗੁਰਕੀ ਸੰਗਤ ਵੱਲੋਂ ਉਹਨਾਂ ਨੂੰ ਜੀਵਾਂ ਆਖਦਾ ਅਤੇ ਉਹਨਾਂ ਦਾ ਪ੍ਰੋਗਰਾਮ ਦੱਸ ਦੇਵਾਂ ਆਪ ਜੀ ਨਾਲ ਸਾਂਝਾ ਕਰ ਲਵਾਂ। ਰੋਜ਼ ਸ਼ਾਮ ਨੂੰ ਸਾਡੇ ਪਾਸ ਐਤਵਾਰ ਤੱਕ ਨੇ, ਪਰ ਸ਼ਨਿਚਰਵਾਰ ਤੱਕ ਕੀਰਤਨ ਉਹਨਾਂ ਦਾ ਜੋ ਹੈ ਸਮਾਂ ਉਹ 7:30 ਤੋਂ ਲੈ ਕੇ 8:30 ਹੈਗਾ ਸ਼ਾਮ ਦਾ, ਅਤੇ ਸ਼ਨਿਚਰਵਾਰ ਸ਼ਾਇਦ ਥੋੜ੍ਹਾ ਵਧੇਰੇ ਸਮਾਂ ਹੋਵੇ ਕਿਉਂਕਿ ਉਸ ਦਿਨ ਆਪਾਂ ਮਿੱਠੀ ਯਾਦ ਮਨਾ ਰਹੇ ਹਾਂ ਪੰਥ ਦੇ ਉਹ ਵੀ ਮਹਾਨ ਕੀਰਤਨੇ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਖਾਲਸਾ ਜੀ ਦੀ। ਉਸ ਦੇ ਵਿੱਚ ਵੀ ਆਪ ਜੀ ਨੂੰ ਬੇਨਤੀ ਹੈ 6 ਵਜੇ ਸ਼ਾਮ ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਹੈ, ਭਾਈ ਸਾਹਿਬ ਜੀ ਨੇ ਵੀ ਕੀਰਤਨ ਕਰਨਾ। ਸੋ ਆਪ ਜੀ ਨੇ ਜ਼ਰੂਰ ਵੱਧ ਤੋਂ ਵੱਧ ਗਿਣਤੀ 'ਚ ਆ ਕੇ ਅਤੇ ਉਸ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾ ਕਰਨੀ। ਐਤਵਾਰ ਨੂੰ ਭਾਈ ਸਾਹਿਬ ਜੀ ਦੇ ਕੀਰਤਨ ਦਾ ਸਮਾਂ ਹੋਵੇਗਾ ਜੀ 12:30 ਤੋਂ 1:30, ਸੋ ਉਹ ਵੀ ਨੋਟ ਕਰ ਲਓ। ਬਾਕੀ ਸੂਚਨਾਵਾਂ ਮੈਂ ਨਹੀਂ ਦੇਣੀਆਂ, ਹੁਣ ਇੱਕ ਜ਼ੋਰ ਦੇ ਲਵਾਂ, 29 ਤਰੀਕ ਦੀ ਕਰੀਅਰ ਡੇ ਮਨਾਇਆ ਜਾ ਰਿਹਾ ਗੁਰੂ ਨਾਨਕ ਖਾਲਸਾ ਸਕੂਲ ਵੱਲੋਂ ਅਤੇ ਨਾਲ ਡੀਐਨਜ਼ਾ ਕਾਲਜ ਦੇ ਸਿੱਖ ਸਟੂਡੈਂਟ ਐਸੋਸੀਏਸ਼ਨ ਵੱਲੋਂ। ਉਹਨਾਂ ਨੇ ਸਾਨੂੰ ਦੱਸਣਾ ਹੈ ਕਿ ਕਿਹੜੇ ਕਿਹੜੇ ਕੈਰੀਅਰ ਦੇ ਵਿੱਚ ਭਾਵ ਕਿੱਥੇ ਨੌਕਰੀਆਂ ਕਹਿ ਲਓ ਜਾਣ ਵਾਸਤੇ ਬੱਚਿਆਂ ਨੂੰ ਕੀ ਪੜ੍ਹਾਈ ਕਰਨ ਦੀ ਲੋੜ ਹੈਗੀ ਆ, ਕਿੱਥੇ ਕਿੱਥੇ ਪੜ੍ਹਾਈ ਕਰ ਸਕਦੇ ਨੇ। ਬਹੁਤ ਮਿਹਨਤ ਕਰਕੇ ਉਹਨਾਂ ਨੇ ਤਿਆਰੀ ਕੀਤੀ ਆ। ਉਹ ਪ੍ਰੋਗਰਾਮ ਹੈ ਜੀ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਕਿ 8 ਵਜੇ ਤੱਕ ਆਪਣੇ ਬੱਚਿਆਂ ਸਮੇਤ ਆ ਕੇ ਉਸ ਤੋਂ ਲਾਭ ਉਠਾਉਣਾ ਚਾਹੇ ਆਪ ਜੀ ਦਾ ਬੱਚਾ ਪ੍ਰਾਇਮਰੀ ਸਕੂਲ 'ਚ ਆ ਜਾਂ ਮਿਡਲ 'ਚ ਆ ਜਾਂ ਹਾਈ ਸਕੂਲ 'ਚ ਆ। ਆਓ ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਜੀ ਨੂੰ ਕਿ ਉਹ ਆਪ ਜੀ ਨੂੰ ਇਲਾਹੀ ਬਣ ਦੇ ਕੀਰਤਨ ਸਰਵਣ ਕਰਾਉਣਗੇ ਜੀ। ਸੰਗਤਾਂ ਹਮੇਸ਼ਾ ਉਹਨਾਂ ਦੇ ਕੀਰਤਨ ਨੂੰ ਸਰਵਣ ਕਰਨੀਆਂ ਚਾਹੁੰਦੀਆਂ ਨੇ, ਜਿੱਥੇ ਵੀ ਮਰਜ਼ੀ ਜਾਣ ਉਹ ਗੁਰੂ ਦੀ ਬਖਸ਼ ਹੈ ਉਹਨਾਂ 'ਤੇ, ਅਤੇ ਸਾਡੀ ਅਰਦਾਸ ਹੈ ਕਿ ਗੁਰੂ ਇਸੇ ਤਰ੍ਹਾਂ ਹੀ ਉਹਨਾਂ 'ਤੇ ਬਖਸ਼ਿਸ਼ਾਂ ਕਰਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ।

ਸਨਮਾਨ ਯੋਗ ਸਤਸੰਗੀ ਜਨੋ, ਜਿਵੇਂ ਕਿ ਆਪ ਜੀ ਨੂੰ ਇਸ਼ਤਿਹਾਰਾਂ ਰਾਹੀਂ ਵੀ ਪਤਾ ਹੈ, ਗੁਰਦੁਆਰੇ ਦੀ ਅਨਾਊਂਸਮੈਂਟ ਤੋਂ ਵੀ ਪਤਾ ਹੈ, ਦਾਸਰਾਂ ਵੱਲੋਂ ਕੀਰਤਨ ਤੋਂ ਪਹਿਲਾਂ ਸਾਡੇ ਬੜੇ ਪਿਆਰੇ ਸੈਕਟਰੀ ਸਾਹਿਬ ਸਰਦਾਰ ਰਾਜਿੰਦਰ ਸਿੰਘ ਜੀ, ਜਿਨ੍ਹਾਂ ਨੇ ਪੂਰਾ ਵੇਰਵਾ ਆਪ ਜੀ ਨੂੰ ਦੱਸ ਦਿੱਤਾ, ਮੈਂ ਆਪ ਜੀ ਸੇਵਾ ਦੇ ਵਿੱਚ ਆਪਣੇ ਇਹਨਾਂ ਬੱਚਿਆਂ ਦੇ ਨਾਲ ਐਤਵਾਰ ਤੱਕ ਹਾਜ਼ਰ ਹਾਂ ਜੀ। ਆਇਓ, ਮਿਲ ਬੈਠਾਂਗੇ, ਸਾਹਿਬ ਦੀ ਕੀਰਤੀ ਕਰਾਂਗੇ ਔਰ 30 ਤਰੀਕ ਨੂੰ ਪੰਥ ਦੇ ਮਹਾਨ ਵਿਦਵਾਨ ਕੀਰਤਨੀਏ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਪਰਿਵਾਰ ਵੱਲੋਂ, ਆਪ ਸੰਗਤਾਂ ਵੱਲੋਂ, ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ, ਸਭਨਾਂ ਵੱਲੋਂ ਮਿਲ ਕੇ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ। ਆਇਓ ਜੀ, ਮਿਲ ਬੈਠਾਂਗੇ, ਜੋ ਗੁਰੂ ਕਰਾਏਗਾ ਮਿਲ ਜੁਲ ਕੇ ਸਾਹਿਬ ਦੀ ਕੀਰਤੀ ਕਰਾਂਗੇ ਜੀ। ਇੱਥੇ ਹੀ ਕੀਰਤਨ ਦੀ ਸਮਾਪਤੀ, ਉਹਨਾਂ ਸਭ ਦਾ ਜਾਪ ਕਰਨਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: जाने तुमरा अंत जाप गुवंत सगल समग्री तुमरे सूतर तुमते हो सो तुमरे गत मित तुम्हें नानक दास ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੂੰ ਸਿਮਰਾਉ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਂ ਦਿਆ ਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਕੇ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨਾ ਚੜਾਏਗਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾ ਸਵਾਸਾ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋਇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹ ਤਹ ਰਿਸ਼ਾ ਰਿਆਇਤ, ਦੇਖ ਤੇ ਫਤਿਹ ਬ੍ਰਿਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੈ ਨਮਾਣਿਓ ਕੇ ਮਾਨ, ਤਾਣਿਓ ਕੇ ਤਾਣ, ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਦੋਏ ਕਰ ਜੁੜ ਕਰੂੰ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਪਾਵਨ ਹਜੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਆਰਤੀ, ਸ਼ਬਦ ਕੀਰਤਨ ਚੱਲ ਰਹੀ, ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ, ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ। ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ, ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉੱਤਮ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ, ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੇ, ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬੇਅੰਤ ਸੰਗਤਾਂ ਦੂਰ ਦੁਰਾਡੇ ਮਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ, ਬੇਅੰਤ ਮਾਇਆ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀ, ਆਪ ਦਰ ਘਰ ਦੇ ਸੇਵ ਡਾਕਟਰ ਹਰਜਿੰਦਰ ਸਿੰਘ ਜੀ ਮੁੰਦ 1000 ਗੁਰੂ ਘਰ ਵਾਸਤੇ ਡਾਲਰ ਭੇਟਾ ਕਰਦੇ ਹਨ। ਕਿਰਪਾ ਕਰਨੀ ਮਹਾਰਾਜ ਜੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸ੍ਰੀ ਗੁਰਮੁਖ ਪਿਆਰੇ ਮੇਰੇ ਨਾਲ ਜਿਨ੍ਹਾਂ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਨ ਗਗਨ ਨਵ ਖੰਡ ਮਹਿ, ਜੋਤ ਸਭ ਰੂਪੀ ਰਹਿਓ ਭਰ। ਪਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਜਾਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਭ ਹੋ, ਬਿਖਮ ਨਦੀ ਜਾਏ ਤਰਣੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ,

ਏਕ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ,
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
0: ਸੋਰਠ ਮਹੱਲਾ ਪੰਜਵਾਂ, ਗੁਰੂ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਾਗਾ ਜਮ ਲੱਜਾ ਕਰ ਭਾਗਾ, ਪ੍ਰਭ ਜੀ ਤੂੰ ਮੇਰੇ ਸੁਖਦਾਤਾ, ਬੰਧਨ ਕਾਟ ਪ੍ਰੇਮ ਨਿਰਮਲੇ ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਵਿਨਾਸੀ ਤਾ ਕੀ ਸੇਵ ਨ ਦੇਖੀ ਜਾਸੀ, ਅਨੰਤ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਹ ਨ ਲੱਗੀ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਖਾਦੀ ਆਈ ਚਲ ਮਿਲਾਈ, ਰਾਖ ਲੀਏ ਤਿਨ ਰੱਖਣ ਹਾਰ, ਸਭ ਤਿਆਗ ਮਿਟਾਈ, ਕਹੋ ਨਾਮ ਕਿਰਪਾ ਭਈ ਭੈ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਮੀਤ, ਨਾ ਹੋ ਨਾ ਤੂੰ ਮੈਂ ਛੁਟੈ ਨਿਸ਼ਮ ਜਾਇਓ ਦੂਤ, ਮਨ ਵੋ ਚਿਤ ਵੋ ਚਿਤ ਵਨੀ ਅਧਰੂ ਕਰੋ ਠਨੀਤ, ਹਰ ਕੀਰਤਨ ਕਾ ਆਹਰੋ ਹਰ ਦਿਓ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੇਸੀ ਮਹੱਲਾ ਪਹਿਲਾ, ਜੈ ਕਰ ਕੀਰਤਾ ਕੀਏ ਕਰਕੇ ਕਾ ਹੋਈ ਵਿਚਾਰੋ, ਸਿੱਖ ਕਰ ਕਾ ਹੋ ਸੋਹਿਲਾ, ਸਿਮਰੋ ਸਿਜਨ ਹਾਰੋ ਤੁਮ ਗਾਵ ਅਮਰ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸਗਲੇ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀਅੜੇ ਸੋਮਾਲੀਆਂ ਦੇ ਪਿਤਾ ਦੇ ਨਹਾਰ, ਸਿੰਘਾਂ ਨੇ ਸਿੰਘਾਂ ਦੇ ਵੈ ਸਿੱਧਾਂ ਦੇ ਸੁਖ ਕੁਮਾਰ, ਸਮੁਸਾਹ ਲਿਖਿਆ ਸਤਾ ਸ੍ਰੀਆ ਜਿਹੜੇ ਸਾਥੋਂ ਮੇਲ, ਕਰ ਕਰੇ ਹਾ ਪਹੁੰਚਾ ਸਦੜ ਨਿਤ ਪਵਨ, ਸਤਿਹਾਰਾ ਸੁਰੀਆ ਨਾਨਕ ਸੇ ਦਇਆ ਕਵਨ ਰਾਜ ਪਾਤਸ਼ਾਹ ਮਹੱਲਾ ਪਹਿਲਾ, ਛੈ ਘਰ ਛੈ ਗੁਰ ਛੈ ਉਪਦੇਸ਼, ਗੁਰਗੁਰ ਸ੍ਰੀ ਕੋਵੀਰ ਅਨੇਕ ਬਾਬਾ ਜੈ ਰਹਾਓ, ਵਿਸ਼ਵੇ ਕਸੀਆਂ ਘੜੀਆਂ ਪਹਿਰਾ ਤੁਸੀਂ ਵਾਰੀ ਮਾਹੋ ਬੁਆ, ਨਾਨਕ ਕਰਕੇ ਰਾਜ ਬਣਾ ਕਰੀ ਮਹੱਲਾ ਪਹਿਲਾ, ਜਗਨ ਮੈਂ ਖਾਲ ਰਾਜ ਧੂਪ ਮਲਿਆਨ ਰੋ ਪਵਨ ਚਲੋ ਕਰੇ, ਸਗਲ ਬਨ ਰਾਜੇ ਹਨ ਹਟਾ ਸ਼ਬਦ ਵਜਾ, ਮਨ ਨੈਣ ਹੈ ਤੋਹੀ ਤੋ ਸਹਿਸ ਮੂਰਤ, ਨਾ ਸਹਿਸ ਪਦ ਜੁਮਨ ਹੋਏ ਜਾਤੇ ਤੇਰੇ ਨਾਲ ਵਾਸ ਸਾਰਾ, ਗੋੜੇ ਪੂਰੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਪੂਰਬ ਨਿਤ ਨਿਤ ਪੁਰਖਾਇਆ, ਜਮਕਾਲ ਸਹਿਦਾਰੀ ਹਰ ਦਿਨ ਹਰ ਮਨ ਨਾਮ ਸਮਾਨੇ, ਪਰਮੇਸ਼ਰ ਬਹੁਤ ਸੋਖਾਂ ਮੇਰਾ ਮੰਡਾ ਹੀ, ਆਮ ਗਰੀਬ ਮਸੀਹ ਕੁਲੀਨ ਪ੍ਰਾਪਤੀ ਹਰ ਰਾਤ ਰਾਤ ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਪਹਿਲ ਕੀ ਬਿਲਾ, ਨੀਹਾਂ ਖਾਟ ਚਲੋ ਹਰਲਾ, ਆ ਗਏ ਬਸੀ ਔਰ ਕਟੈ ਦਿਨ ਸੁਰੈਣਾ, ਮਨ ਗੁਰਮਿਲ ਖਾਦ ਸੁਮਾਇਹੋ, ਸੰਸਾਰ ਵਿਕਾਸ ਸੰਸੇ ਕਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਰਸ, ਆਕਤ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾ ਜੋ ਹਰ

ਨਾ ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇ ਏਕ ਬਹਾਦਰ ਸਿਮਰਿਆ ਕਰ ਨਾਉਨੇ ਦਾਵੇ ਧਾਏ ਸਭ ਥਾਈ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਬੋਲਾਂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ ਪਵਿੱਤਰ ਪਾਵਨ ਖੁੱਲੇ ਦਰਸ਼ਨ ਦੇ ਦੀਦਾਰੇ ਬਖਸ਼ੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜੀ ਕੇ ਹਜ਼ੂਰ ਕੀਰਤਨ ਸੋਹਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅੱਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਏ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਜਾਂ ਜਾਗਣਾ ਬਖਸ਼ਣਾ ਇਸ ਵੇਲੇ ਆਪ ਜੀ ਦੇ ਸੁਖਾਸਨ ਸਾਹਿਬ ਤਿਆਰ ਹਨ ਆਪ ਜੀ ਆਪਣੇ ਆਸਣ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅਖਰਵਾਦ ਘਾਟ ਪੜਿਆ ਪੁੱਲ ਚੁੱਕ ਮਾਫ਼ ਕਰਨਾ ਸਰਬ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ

Parang,

ਤਿੰਨ ਹੀ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੂਰੈ ਸਾਧ ਸੰਗੇ ਹਉਮੈ ਛੂਰੈ, ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੈ ਬਿਮਹਾਨ, ਵਾਪਸ ਕਹੋ ਜੋ ਜਾਣੈ ਨੀਚਾ ਸੋ ਬਣੀਐ ਸਭ ਤੇ ਉੱਚਾ, ਜਾ ਕਾ ਮਨੋ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨੇ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸੁਰ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪੁਨ ਨਹੀਂ ਲਿਪਾ, ਨਿਰਧਨ ਕੋ ਤਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ, ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵ ਦਾਨ, ਕਰਨ ਕਰਾਵਨ ਹਰ ਸੁਆਮੀ, ਸਗਲ ਘਟਾ ਕੀ ਅੰਤਰ ਜਾਮੀ, ਆਪਣੀ ਗਤ ਮੈਂ ਜਾਣੂ ਆਪੇ, ਆਪਣ ਸੰਗਾ ਪ੍ਰਭਰਾਤੀ, ਤੁਮਰੀ ਉਸਤ ਤੁਮ ਤੇ ਹੋਈ, ਨਾਨਕ ਵਰ ਨਾ ਜਾਣ ਸੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸੁਨ ਰਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੀ ਘਟ ਵਸੈ ਹਰ ਨਾਮ ਸਲੋਕ, ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆਥਿ ਸਚੀਤ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ, ਰਮਈਆ ਕੀ ਗੁਣਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਸਵਾਰ ਸੀ ਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆ ਬੈਠ ਕੋ ਦੈਨ, ਏਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ਼ ਲੇਹੋ ਤੋ ਨਾਨਕ ਸੀਜੈ, ਜੇ ਪ੍ਰਸਾਦ ਧਾਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਣਤਾ ਸੰਘਸੈ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਭਵ ਕਮੁੱਲਾ, ਜੇ ਪ੍ਰਸਾਦ ਭੋਗੈ ਸਵਰਸਾ, ਸਗਲ ਸਮਗਰੀ ਸੰਗ ਸਾਥ ਦਸਾ, ਦੀਨੇ ਹਸਤ ਭਾਵ ਕਰਨੀ ਤਰਸਨਾ, ਤਿਸੈ ਤਿਆਗ ਵਰ ਸੰਗਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਵਿਆਪੇ, ਆਦੰਤ ਜੋ ਰੱਖਣ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਲ, ਜਾ ਕੇ ਸੇਵਾ ਨਵ ਨਿਧ ਪਾਵੈ, ਤਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਾ ਸਦਾ ਹਜੂਰੇ, ਤਾਕੋ ਅੰਧਾ ਜਾਣਤ ਦੂਰੇ, ਜਾਕੀ ਟਹਿਲ ਪਾਵੈ ਦਰਗੈ ਮਾਨ, ਤਿਸੈ ਵਿਸਾਰੈ ਮੁਗਧ ਅਜਾਨ, ਸਦਾ ਸਦਾ ਭੁੱਲਣ ਹਾਰ, ਨਾਨਕ ਰੱਖਣ ਹਾਰ ਅਪਾਰ, ਰਤਨ ਤਿਆ ਕੌਡੀ ਸੰਗ ਰਚੈ, ਸਾ ਛੋੜ ਝੂਠ ਸੰਗ ਮਚੈ, ਜੋ ਛਿੜਨਾ ਸੋ ਅਸਥਿਰ ਕਰਮਾਨੈ, ਜੋ ਹੋਵਣ ਸੋ ਦੂਰ ਪੁਰਾਨੈ, ਛੋੜ ਜਾਏ ਕਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਰ ਲੇਪ ਉਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ, ਅੰਧਕੂਪ ਮੈਂ ਪਤਦ ਵਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨ ਸਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਬੇਖੰਤਰ ਮਲ ਮਨ ਮਾਇਆ, ਛਪਸ ਨਾਹੀ ਕਚ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਆਹਾ, ਗਲ ਪਾਥਰ ਕੈ ਸੇ ਤਰੈ ਅਥਾਹ, ਜਾ ਕੇ ਅੰਤਰ ਵਸੈ ਪ੍ਰਵਿਆਪ, ਨਾਨਕ ਤੇਜਨ ਸਹਿ ਸਮਾਤ, ਸੁਨਿਆਂਦਾ ਕੈਸੇ ਮਾਰਗ ਪਾਵੈ, ਕਰ ਗਹਿਲੇ ਹੋ ਓੜ ਨਿਭਾਵੈ, ਕਹਾਂ ਬੁਝਾਰਤ ਬੂਝੈ ਡੋਰਾ, ਨਿਸਕਹੀਐ ਤੋ ਸਮਝੈ ਭੂਰਾ, ਕਹਾਂ ਵਿਸ਼ਨ ਪਦ ਗਾਵੈ ਗੁੰਗ, ਜਿਤਨ ਕਰੈ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਂ ਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੁਆਵੈ ਨਾ ਚੀਤ, ਜੋ ਬੈਰਾਈ ਤਾਸਿਓ ਪ੍ਰੀਤ, ਬਲੁਆ ਕੇ ਗ੍ਰਹਿ ਭੀਤਰ ਬਸੈ, ਅਣਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰਮਾਨੈ ਮਨੇ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹੁ, ਝੂਠ ਵਿਕਾਰ ਮਹਾਲੋਭ ਧਰੋਹੁ, ਇਹੋ ਜੁਗਤ ਵਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਬਿਟ ਸਭ ਤੇਰੀ ਰਾਸ, ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੋਖ ਕਨੇਰੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੋਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵੇਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਾ ਹੈ ਸਿੱਧ ਪੀਰ ਸੁਰਨਾਥ ਸੁਣਾ ਹੈ ਧਰਤ ਧਵਲ ਆਕਾਸ਼ ਸੁਣਾ ਹੈ ਦੀਪ ਲੋ ਪਾਤਾਲ ਸੁਣਾ ਹੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ ਸੁਣਾ ਹੈ ਈਸਰ ਬਰਮਾ ਇੰਦ ਸੁਣਾ ਹੈ ਮੁਖ ਸਾਲਾਹਣ ਮੰਦ ਸੁਣਾ ਹੈ ਜੋਗ ਜੁਗਤ ਤਨ ਭੇਦ ਸੁਣਾ ਹੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ
सुना है सात संतोख ज्ञान, सुना है अड़सठ का इशनान, सुना है पढ़ पढ़ पावे मान, सुना है लागे सहज ध्यान, नानक भगता सदा विगास, सुना है दुख पाप का नाश, सुना है सारा गुणा के गाह, सुना है सेख पीर पातशाह, सुना है अंधे पावे राह, सुना है हाथ होवे असगाह, नानक भगता सदा विगास, सुना है दुख पाप का नाश, मन्ने की गत कही न जाए, जे को कहे पिछे पछुताए, कागद कलम न लिखन हार, मन्ने का बह करन विचार, ऐसा नाम निरंजन होए, जे को मन जाने मन कोए, मन्ने सुरत हुवे मन बुद्ध, मन्ने सगल भवन की सुध, मन्ने मोहे चोटा ना खाए, मन्ने जम कै साथ न जाए, ऐसा नाम निरंजन होए, जे को मन जाने मन कोए, मन्ने मार्ग ठाक न पाए, मन्ने पथ स्यों परगट जाए, मन्ने मग न चले पंथ, मन्ने धर्म से ती संबंध, ऐसा नाम निरंजन होए, जे को मन जाने मन कोए, मन्ने पावह मोख द्वार, मन्ने परवार साधार, मन्ने तरै तारी गुर सिख, मन्ने नानक पावह ना भिख, ऐसा नाम निरंजन होए, जे को मन जाने मन कोए, पंच परवान पंच प्रधान, पंचे पावह दरगह मान, पंचै सो है दर राजान, पंचा का गुर एक त्यान, जे को कह करै विचार, करते कै करणै नाहीं सुमार, तौल धर्म दया का पूत, संतोख थाप रखिया जिन सूत, जे को बुझै होवै सचियार, तवलै उपर केता पार, धरती होर पर होर होर तिस ते पार, तलै कवण जोर, जी जात रंगा के नाव, सबना लिखिया वुड़ी कलाम, एहो लेखा लिख जाने कोए, लेखा लिखिया केता होए, केता तान सवाले हो रूप, केती दात जाने कौन कूत, कीता पसाओ एको कवाओ, तिस ते होए लख दरियाओ, कुदरत कवण कहा विचार, वारिया न जावा एक वार, जो तुद पावै साई भली कार, तू सदा सलामत निरंकार, असंख जप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन रहे उदास, असंख भगत गुण ज्ञान विचार, असंख सती असंख दातार, असंख सूर मोह पख सार, असंख मोन लिव लाए तार, कुदरत कवण कहा विचार, वारिया न जावा एक वार, जो तुद पावै साई भली कार, तू सदा सलामत निरंकार, असंख मूरख अंध घोर, असंख चोर हराम खोर, असंख अमर कर जाहे जोर, असंख गलवड हत्या कमाहे, असंख पापी पाप कर जाहे, असंख कूड़ियार कूड़े फिराहे, असंख मलेश मल पाख खाहे, असंख निंदक सिर करहे पार, नानक नीच कह विचार, वारिया न जावा एक वार, जो तुद पावै साई भली कार, तू सदा सलामत निरंकार, असंख नाव असंख थाव, अगम अगम असंख लो, असंख कह सिर पार होए, अखरी नाम अखरी सलाह, अखरी ज्ञान गीत गुण गाह, अखरी लिखन बोलन बाण, अखरा सिर संजोग वखाण, जिन ए लिखे तिस सिर नाहे, जेव फुरमाए तेव तेव पाहे, जेता कीता तेता नाओ, विण नावाए नाही को थाओ, कुदरत कवण कहा विचार, वारिया न जावा एक वार, जो तुद पावै साई भली कार, तू सदा सलामत निरंकार, भरिय हाथ पैर तन देहे,
पानी धोता उतर सोखे मूत पलीती कपड़ होए दे साबून लइए ओह धोए भरिए मत पापा कै संग ओह धोपै नावै कै रंग पुनी पापी आखण नाहे कर कर करना लिख लै जाहो आपे बीज आपे ही खाहो नानक हुक्मी आवहो जाहो तीरथ तप दया दत दान जे को पावै तिलका मान सुनया मन्या मन कीता पाओ अंतरगत तीरथ मल नाओ सब गुण तेरे मैं नाही कोए वैण गुण कीते भगत न होए स्वस्थ आत बाणी ब्रह्माओ सत सोहान सदा मन चाओ कवन सोवेला वक्त कवन कवन थित कवन वार कवन से रुति माह कवन जित हुआ आकार वेल न पाया पंडती जे होवै लेख पुराण वक्त न पायो कादिया जे लिखन लेख कुरान थित वार ना जोगी जाने रुत माहु ना कोई जा करता सिर ठीक कौ साजे आपे जाने सोई केव कर आखा केव सा लाही क्यों वरने केव जाना नानक आखण सब को आखै एक दो एक सियाणा वड्डा साहिब वड्डी नाई कीता जा का होवै नानक जी को आपौ जाने अगै गया ना सोहै पातालां पाताल लख आगासां आगास ओड़क ओड़क भाल थके वेद कहन एक वात सहस अठारा कहन कतेबा असुलू एक तात लेखा होए तां लिखी है लेखै होए विनास नानक वड्डा आखी है आपे जाने आप साला ही साला है एती सुरत ना पाईया नदियां अते वाह पवै समुंद ना जानी है समुंद साह सुल्तान गिरहा से ती माल तन कीड़ी तुल ना होवनी जे तिस मन होना विसरा है अंत न सिफती कहन ना अंत अंत न करण देन ना अंत अंत न वेखण सुनन ना अंत अंत न जापै क्या मान मंत अंत न जापै कीता आकार अंत न जापै पारावार अंत कारण केते बिल लाहे ताके अंत न पाए जाहे एहो अंत न जाने कोए बहुता कहिए बहुता होए वड्डा साहिब ऊंचा थाओ ऊंचे ऊपर ऊंचा नाओ ए वड ऊंचा होवै कोए तिस ऊंचे कौ जाने सोए जे वड आप जाने आप नानक नदरी करमी दात बहुता कर्म लिखिया ना जाए वड्डा दाता तिल ना तमाए केते मंगे जोत अपार केते अगणत नहीं विचार केते खप तुट है वेकार केते लै लै मुकर पाहे केते मूर्ख खाही खाहे केतेआं दुख भूख सद मार ए पे दात तेरी दातार बंद खलासी पाणे होए होर आख ना सकै कोए जे को खाए को आखण पाए ओह जाने जेतिया मुहे खाए आपे जाने आपे दे आख है से पे केई के जिसनो बख्शे सिफत सलाह नानक पातशाही पातशाह अमुल गुण अमुल वापारिये अमुल भंडार अमुल आवह अमुल लै जाहे अमुल पाए अमुला समाहे अमुल धर्म अमुल दीवान अमुल तुल अमुल प्रवान अमुल बख्शीस अमुल निशान अमुल कर्म अमुल फुरमान अमुलो अमुल आख्या न जाए आख आख रहे लिवलाए आख है वेद पाठ पुराण आख है पढ़े करह वख्याण आख है ब्रह्मे आख है इंद आख है गोपीत गोविंद आख है ईश्वर आख है सिद्ध आख है कीते कीते बुद्ध आख है दानव आख है देव आख है सुर नर मुन जन सेव केते आख है आखण पाहे केते कह कह उठ उठ जाहे एते कीते होर करहे ता आख ना सकहे केई के जे वड पावै ते वड होए नानक जाने साचा सोए जे को आखै बोल बिगाड़ ता लिखी है सिर गावारां गावार
ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਨ ਕਿਤੇ ਗਾਵਣ ਹਾਰੇ ਗਾਵੈ ਤੁਹਨ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧਨੋ ਗਾਵੈ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰ ਹੈ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਹੀ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵੈ ਹੈ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤੇ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਾਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ
ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮੁੰਨ ਕਿਤੇ ਕਿਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਤ ਨਿਰਿੰਦ ਕੇਤੀ ਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਾਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੀ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੇਂ ਛਪਾਏ ਛੰਦ ਤੁਆ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣ ਜੈ ਕ੍ਰਿਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਅਪਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ
नमस्तं अगम्ये नमस्तस्तरम्ये नमस्तं जलासरे नमस्तं निरासरे नमस्तं अजाते नमस्तं अपाते नमस्तं अमजबे नमस्तस्त अजबे आदेशं आदेशे नमस्तं अभेसे नमस्तं निरतमे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्तदेव नमस्तं अपेव नमस्तं अजानमे नमस्तं सुबानमे नमो सर्वगौने नमो सर्वपौने नमो सर्वरंगे नमो सर्वपंगे नमो काल काले नमस्तस्त दयाले नमस्तं अबरने नमस्तं अमरने नमस्तं जरारंग नमस्तं कृतारंग नमो सर्वतंधे नमो सत अबंधे नमस्तं निरसाके नमस्तं निर्वाके नमस्तं रहीमे नमस्तं करीमे नमस्तं अनंते नमस्तं महंते नमस्तस्त रागे नमस्तं सोहागे नमो सर्वसोखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद तुवा प्रसाद अरूप है अनूप है अजू है अपू है अलेख है अपेख है अनाम है अकाम है अते है अपे है अजीत है अपीत है त्रिमान है निधान है त्रिवर्ग है असर्ग है अनिल है अनाद है अजय है अजाद है अजन्म है अवर्ण है अभूत है अपर्ण है अगंज है अपंज है अचूज है अचांज है अमीत है रवीक है अतंध है अबंध है निर्बूज है असूज है अकाल है अजाल है अल्लाह है अजा है अनंत है महंत है अलीक है नृसरीक है निर्लंब है असंभ है अगम है अजम है अपूत है अशूत है अलोक है अशोक है अकर्म है अपर्म है अजीत है अपीत है अबा है अगा है अमान है निधान है अनेक है फिर एक है भुजंग प्रयात छंद नमो सर्वमाने समस्ति निधाने नमो देव देवे अपेखी अपेवे नमो काल काले नमो सर्वपाले नमो सर्वगौणे नमो सर्वपौणे अनंगी अनाथे नरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत नृते नमो नाद नादे नमो पान पाने नमो बाद बादे अनंगी अनामे समस्ती स्वरूपे प्रपंगी परमाथे समस्ती बेपूते कलंकं बिना नेक लंकी स्वरूपे नमो राज राजवेश्वरं परम रूपे नमो जोग जुगवेश्वरं परम सिद्धे नमो राज राजवेश्वरं परम वृद्धे नमो शास्त्र पाणे नमो अस्त्र माणे नमो परम ज्ञाता नमो लोक माता अपेखी अपरमी अभोगी अभुगते नमो जोग जुगवेश्वरं परम जुगते नमो नेत नारायणे क्रूर कर्मे नमो प्रेत अप्रेत देवे सुतर्मे नमो रोग हर्ता नमो राग रूपे नमो साहसाहं नमो पूप पूपे नमो दान दाने नमो मान माने नमो रोग रोगे नमस्तं इस्नानं नमो मंत्र मंत्रं नमो यंत्र यंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनूपे अरूपे समस्त निवासी सदा सिद्ध दा बुद्ध दा बिरद करता अदो उर्द अर्धं अगं ओग हरता परम परम परमेश्वरं प्रोष पालं सदा सर्वदा सिद्ध दाता दयालं अशेदी अपेदी अनामं अकामं समस्तो पराजी समस्तस्तामं तेरा जोर चाचरी छंद जले हैं थले हैं अपीत हैं अपे हैं प्रभु हैं अजू हैं अदेश हैं अपेश हैं भुजंग प्रयात छंद अगादे अबादे आनंदी स्वरूपे नमो सर्वमाने समस्ति निधाने नमस्तवं निर्नाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्वदेशे नमो सर्वपेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृश्यं नमो सर्व कृष्णं नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा हृदय सिद्धं निवासी चरपट छंद त्वा प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुगता सर्वं जुगता सर्वं देवं सर्वं पेवं सर्वं काले सर्वं पाले
रुवाल छंद तो प्रसाद आदि रूप अनाद मूरत अजोन पुरख अपार सर्व मान त्रिमान देव अपेव आद उदार सर्व पालक सर्व कालक सर्व को पुन काल यत्र तत्र विराज ही अवतूत रूप रसाल नाम ठाम न ना जात जाकर रूप रंग न रेख आद पुरख उदार मूरत अजोन आद असेख देश और न पेश जाकर रूप रेख न राग यत्र तत्र दिशा विशा होय फैल्यो अनुराग नाम काम बेहीन पेखत ताम हु नह जाहे सर्व मान सर्वत्र मान सदैव मान तताहे एक मूरत अनेक दर्शन कीन रूप अनेक खेल खेल आ खेल खेलन अंत को फिर एक देव पेव न जानही जेह वेद और कतेव रूप रंग न जात पात सो जानही केह जेब तात मात न जात जाकर जन्म मरण बिहीन चक्र बकर फिर चतुर चक मानई पुर तीन लोक चौदह के बिखय जग जाप ही जिह जाप आद देव अनाद मूरत थाप्यो सब जिह थाप परम रूप पुनीत मूरत पूर्ण पुरख अपार सर्व विश्व रच्यो स्वयंभव गड़न पंजन हार कालहीन कला संयुगत अकाल पुरख आदेश कर्म ताम सो परम रहत अपूत अलख अपेश अंग राग न रंग जाक है जात पात न नाम गर्भ कंजन दोष्ट पंजन मुक्त दायक काम आप रूप आमीक अन उस्तत एक पुरख अवतूत गर्भ गंजन सर्व पंजन आद रूप असूत अंगहीन अपंग अनात्म एक पुरख अपार सर्व लायक सर्व कायक सर्व को प्रतपार सर्वगंता सर्वहंता सर्वते अनपेख सर्वशास्त्र न जानहि जिह रूप रंग अर रेख परम वेद पुराण जाक है नेत पाकत नित कोट सिमरत पुराण शास्त्र न आवहि वह चित मधुभार छंद त्व प्रसाद गुणगन उदार महिमा अपार आसन अपंग उपमा अनंग अनुभव प्रकाश निस दिन अनास आजान बाहो शाहान शाहौ राजान राज पहनान पान देवान देव उपमा महान इंद्रान इंद्र बालान बाल रंकान रंग कालान काल अनपूत अंग अपा अपंग गत मित अपार गुणगन उदार मुनगन प्रणाम निरपय निकाम अत दूत प्रचंड मेत गत अखंड आलस्य कर्म आदृश्य धर्म सर्वा प्रणाढ़ अंडंड बाढ़ चाचरी छंद त्व प्रसाद गोबिंदे मुकंदे उदारे अपारे हरियं करियं निरनामे अकामे पुजंग प्रयात छंद चत्र चक्र करता चत्र चक्र हरता चत्र चक्र दाने चत्र चक्र जाने चत्र चक्र वर्ती चत्र चक्र भरती चत्र चक्र पाले चत्र चक्र काले चत्र चक्र पासे चत्र चक्र वासे चत्र चक्र माने चत्र चक्र दाने चाचरी छंद न सत्र न मित्र न परमंग न पित्र न कर्मंग न काय अजन्मंग अजाय न चित्र न मित्र परे हैं पवित्र प्रथिशय अदिशय अदृश्य अकृशय भगवती छंद त्व प्रसाद काथते के अशिज दिशा के अभिज पिशा के अगंज कर्म के अपंज भरम के अभिज लोक के अदित सोक के अवतूत वर्ण के बेभूत करण के राजंग प्रभा है के धर्मंग तुजा है के आसुक वर्ण के सर्वा अपर्ण के जगतंग कृति है के शत्रंग क्षत्रिय है के ब्रह्मंग स्वरूप के आन पाओ अनुप के आद अदेव है के आप अपेव है के चित्रंग बहीने के एक अधीन के रोजी रजा कह रही में रिहा कह के पाक बेऐब है के गैब उल गैब है के अफबुल गुनाह है के शाहन शाह है के कारण कुनंद है के रोजी दहंद है के राजक रहीम है के कर्मंग करीम है के सर्वंग कली है के सर्वंग दली है के सर्वत्र मान्य है के सर्वत्र दान्य है के सर्वत्र गौण है के सर्वत्र पौन है के सर्वत्र देश है के सर्वत्र पेशा है के सर्वत्र राज है के सर्वत्र साज है के सर्वत्र दीन है के सर्वत्र लीन है के सर्वत्र जाहो के सर्वत्र पाहो के सर्वत्र देश है के सर्वत्र पेशा है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राज है के सर्वत्र सोख है के सर्वत्र पोख है के सर्वत्र त्राण है
ਕਿਸ ਰਬਤਰ ਪ੍ਰਾਣ ਹੈ, ਕਿਸ ਰਬਤਰ ਦੇਸਾ ਹੈ, ਕਿਸ ਰਬਤਰ ਭੇਸਾ ਹੈ, ਕਿਸ ਰਬਤਰ ਮਾਨੇ ਹੈ, ਸਦੈਵੰਗ ਪ੍ਰਧਾਨੇ ਹੈ, ਕਿਸ ਰਬਤਰ ਜਾਪਿਆ ਹੈ, ਕਿਸ ਰਬਤਰ ਥਾਪਿਆ ਹੈ, ਕਿਸ ਰਬਤਰ ਭਾਨਾ ਹੈ, ਕਿਸ ਰਬਤਰ ਮਾਨਾ ਹੈ, ਕਿਸ ਰਬਤਰ ਇੰਦਰਾ ਹੈ, ਕਿਸ ਰਬਤਰ ਚੰਦਰਾ ਹੈ, ਕਿਸ ਰਬੰਗ ਕਲੀਮੇ ਕੇ ਪਰਮੰਗ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕਿ ਹੁਸਨਲ ਵਜੂ ਹੈ ਤਮਾਮਲ ਰਜੂ ਹੈ ਹਮੇ ਸੁਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤ ਗਰੀਬੁਲ ਪਰਸਤੈ ਬਿਲੰਦਲ ਮਕਾਨੈ ਜ਼ਮੀਨਲ ਜ਼ਮਾਨੈ ਤਮੀਜੁਲ ਤਮਾਮੈ ਰਜ਼ੂਅਲ ਨਿਧਾਨੈ ਹਰੀਫਲ ਅਜੀਮੈ ਰਜ਼ਾਇਕ ਜਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੋ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਬਾਦੇ ਅਗੰਜੇ ਅਗਾਦੇ ਸੋਭੰ ਸਰਬ ਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ਼ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਧਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਸ਼ੰਤ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਪ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਤੁਆ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤੁਆ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦਹਿੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸ਼ਿਕੰਨ ਹੈ ਹਿਰਾਸੁਲ ਫਿਕੰਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਜ਼ਮੀਨਲ ਜ਼ਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਬਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਧੁਭਾਰ ਸ਼ੰਤੋ ਅਪ੍ਰਸਾਦ ਮੁਨਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਜ ਹਰਨਰ ਪ੍ਰਪੰਜ ਅਨਗਨ ਪ੍ਰਣਾਮ ਮੁਨਮਨ ਸਲਾਮ ਹਰਨਰ ਅਖੰਡ ਬਰਨਰ ਅਮੰਡ ਅਨਭਵ ਅਨਾਸ਼ ਮੁਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨਸ਼ਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਧ੍ਰਿਤ ਧਰ ਤੁਰਾਸ ਆ ਜਾਨ ਬਾਹੋ ਏਕੈ ਸਦਾਹ ਓਅੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅੰਸ਼ਿਜ ਗਾਤ ਆ ਜਿਜ ਨਾ ਬਾਤ ਅਨਝੰਜ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆਢੀਠ ਧਰਮ ਆਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਆ ਪ੍ਰਸਾਦ ਕਰੁਣਾਲਯ ਹੈ ਅਰਘਾਲਯ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਬ ਨਾਸਿਆ ਹੈ
करुणा कर हैं, विश्वम्बर हैं, सर्वेश्वर हैं, जगतेश्वर हैं, ब्रह्मंडस हैं, खलखंडस हैं, परते पर हैं, करुणा कर हैं, अजपा जप हैं, अथपा थप हैं, अकृता कृत हैं, अमृता अमृत हैं, अमृता अमृत हैं, करुणा कृत हैं, अकृता कृत हैं, धरणी कृत हैं, अमतेश्वर हैं, परमेश्वर हैं, अकृता कृत हैं, अमृता अमृत हैं, अजबा कृत हैं, अमृता अमृत हैं, नरनायक हैं, खलकायक हैं, विश्वम्ब्र हैं, करुणालय हैं, निरपनायक हैं, सर्वपायक हैं, भाव भंजन हैं, आर्यगंजन हैं, रेपतापन हैं, जाप जापन हैं, अकलंकृत हैं, सर्वाकृत हैं, कर्ताकार हैं, हर्ता हर हैं, परमात्म हैं, सर्वात्म हैं, आत्म बस हैं, जस के जस हैं, भुजंग प्रयात छंद। नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राजसंग तामसंग सांत रूपे, नमो परम ततंग अततंग स्वरूपे, नमो योग योगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने, नमो भोज भोजे, नमो पान पाने, नमो कलह कर्ता, नमो शांत रूपे, नमो इंद्र इंद्रे अनादंग बेबूते, कलंकार रूपे अलंकार अलंके, नमो आस आसे, नमो बांक बंके, अपंगी स्वरूपे, अनंगी अनामे, त्रिपंगी त्रिकाले, अनंगी अकामे, एक अश्री शांत अजय अलय अपय अभय अबू अजू अनास आकाश अगंज अपंज अलख अपख अकाल दयाल अलेख अपेख अनाम अकाम अगा अढा अनाथे प्रमाथे अजोनी अमोनी ना रागे ना रंगे ना रूपे ना रेखे अकर्मं अपरमं अगंजे अलेखे पुजंग प्रयात शंद। नमस्तुल प्रणामे समस्तुल प्रणासे अगंजुल अनामे समस्तुल निवासे नृकामं बेबूते समस्तुल स्वरूपे कुकर्मं प्रणासी सुतर्मं बेबूते सदा सच्चिदानंद सतरंग प्रणासी क्री मुलको निंदा समस्तुल निवासी अजायब बेपूते गजायब गनी में हरियं करियं क्रीमूल रही में चत्र चक्रवर्ती चत्र चक्र पुगते स्वयंभव सुभं सर्वदा सर्वजुगते दुकालं प्रणासी दयालं स्वरूपे सदा अंग संगे अपंगं बेबूते दुकालं प्रणासी दयालं स्वरूपे सदा अंग संगे अपंगं बेबूते। वाहिगुरु जी का खालसा वाहिगुरु जी की फतेह। एक ओंकार श्री वाहिगुरु जी की फतेह। पातशाही दसवें तो वह प्रसाद सवैये श्रावक सुध समूह सिधान के देख फिर घर जोग जति के सूर सुरारदन सुध सुधाधिक संत समूह अनेक मति के सारे ही देश को देख रहे हो मात को न देखियत प्राणपति के श्री भगवान की पाए कृपा हूं ते एक रति बिन एक रति के माते मतंग जरे जर संग अनूप उतंग सुरंग सुवारे कोट तुरंग कुरंग से कूदत पाउन के गौन कव जात निवारे भारी पुजान के भूप भली बेद न्यावत शीस न जात बिचारे एते पय तो कहा पय भूपत अंत को नांगे ही पाए पधारे जीत फरै सब देश दिसान को बांजत ढोल मृदंग नगारे गुंजत गूड गजान के सुंदर हिंसत ही है राज हजारे भूत पवैक पवान के भूपत कौन गनै नहीं जात बिचारे श्री पात श्री भगवान भजे बिन अंत को अंत के तहम सुधारे तीर्थ नान दया दम दान सुसंजम नेम अनेक बसेख है वेद पुराण कतेब कुरान जमीन जमान सबान के पेख है पौन आहार जति जात तार सब सो विचार हजार क देख है श्री भगवान भजे बिन भूपत एक रति बिन एक न लेख है सुध सिपाह दुरंत दुबाहा सो साज सनाह दुर्जान दलेंगे भारी गुमान परे मन मैं कर पर्वत पंख हले ना हलेंगे तोर अरीर मरूर मवासन माते

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾ ਗਾਵਹੁ ਹਰੀ ਕੇਰਾ, ਮਨ ਜਿਨੇ ਵਸਾਇਆ, ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੁ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੋਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣਹੋ ਸੰਤੋ, ਸ਼ਬਦ ਧਰਹੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਘਰ ਤਹਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਧੁਰ ਕਰਮ ਪਾਇਆ ਤੁਦ ਜਿਨ ਕਹੋ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹਿ ਨਿਮਾਣੀ, ਦੇਹਿ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਜੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ ਗਿਆਨ, ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵੇਚਾਰਿਆ। ਇੱਕ ਭਰਮ ਭੁੱਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵੇ, ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵਹੁ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੇ ਨਾਨਕ ਸੁਣਹੋ ਸੰਤੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ, ਕਿਨੈ ਨਾ ਪਾਇਆ ਚਤੁਰਾਈ, ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸ ਹੈ ਵਿਟੋ, ਜਿਨ ਮੋਹ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਏ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਹੈ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ, ਆਖ ਹੈ ਤਾਂ ਵੇਖਾ ਹੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰ ਸੁਣ ਆਇਆ, ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ।
ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ, ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ, ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾ ਹੈ ਤਿਵ ਚਲਾ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾ ਹੈ ਤਿਵੈ ਚਲਾ ਹੈ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾ ਵਹੇ, ਇਹੋ ਸੋਹੇਲਾ ਸ਼ਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ, ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰ ਹੋਂ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹੇਲਾ, ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤਾ, ਸੰਜਮ ਰਹੇ ਕਰਮ ਕਮਾਏ, ਸਹਸਾ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵਹੋ ਸ਼ਬਦ ਲਾ ਗਹੋ, ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਏ, ਜੀਓ ਮੈਲੇ ਬਾਰਹੋ ਨਿਰਮਲ, ਬਾਰਹੋ ਨਿਰਮਲ ਜੀਓ ਤਾਂ ਮੈਲੇ, ਤਿਨ ਜਨਮ ਜੂਐ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲਗਾ, ਮਰਨ ਮਨ ਹੋਵੇ ਸਾਰਿਆ, ਵੇਦਾ ਮੈਂ ਨਾਮ ਉਤਮ, ਸੋ ਸੁਣ ਹੈ ਨਾਹੀ, ਫਿਰ ਹੈ ਜਿਉ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ, ਜੀਓ ਨਿਰਮਲ ਬਾਰਹੋ ਨਿਰਮਲ, ਬਾਰਹੋ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਵਰ ਨ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਬੇਕੀਆਂ ਜਾਏ, ਅਨੇਕ ਜੁਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਉ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸੇਵ ਸਕਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ,
ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਏਕ ਸਿਉ ਲਿਵ ਲਾਏ, ਕਹੇ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ।

ਤੱਤੈ ਸਾਰ ਨਾ ਜਾਣੀ। ਤਿਹ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜੇ ਨਾ ਹਰ ਮਨ ਵਸਿਆ। ਬੋਲਹਿ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨਹੁ ਵਿਸਾਰੀਐ, ਮਨਹੁ ਕਿਉਂ ਵਿਸਾਰੀਐ, ਏ ਵਡਦਾਤਾ। ਜੇ ਅਗਨ ਮੈਂ ਆਹਾਰ ਪਹੁੰਚਾਵੈ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਾਉ ਆਪਣੀ ਲਿਵ ਲਾਵੈ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕ ਏ ਵਡਦਾਤਾ, ਸੋ ਕਿਉਂ ਮਨਹੁ ਵਿਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾਤ ਇਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ, ਕਿਸੇ ਵਿਟਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਉਹ ਜੀਓ, ਲਾਹਾ ਖਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨ ਜਾਏ, ਹੋਰਤ ਕੀਤਾ ਜੇਚਰ। ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ, ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨਰਸ ਸਭ ਵੀ ਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਪਾਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ, ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ, ਜਾ ਵੇਖਾ ਹਰ ਏਕੋ ਹੈ, ਹਰ ਬਿਨ ਅਵਰ ਨ ਕੋਈ। ਕਹੈ ਨਾਨਕ ਏ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ, ਸਾਚਾ ਸੁਣਨੈ ਨੂੰ ਪਠਾਏ, ਸਾਚਾ ਸੁਣਨੈ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ। ਸੱਚ ਅਲਖ ਵਿਡਾਣੀ, ਤਾਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋ ਵਹੋ। ਸਾਚੈ ਸੁਣਨੈ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨਉ ਦੁਆਰੇ ਪ੍ਰਗਟ ਕੀਏ। ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇਕ ਨਾ ਦਸਵਾਂ ਦੁਆਰ ਦਿਖਾਇਆ। ਤਹ ਅਨੇਕ ਰੂਪ ਨਾਉ ਨਾਵ ਨੇ,
ਤਿਸ ਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹੇਲਾ ਸੱਚ ਹੈ ਕਰ ਗਾਵਹੁ, ਗਾਵਹੁ ਤਾਂ ਸੋਹੇਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵਹੈ। ਸੱਚੋ ਧਿਆਵਹੈ ਜਾ ਤੁਧ ਭਾਵਹੈ ਗੁਰਮੁਖ ਜਿਨਾ ਬੁਝਾਵਹੈ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੈ। ਕਹੈ ਨਾਨਕ ਸੱਚ ਸੋਹੇਲਾ ਸੱਚੈ ਕਰ ਗਾਵਹੈ। ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਬਿਗਨ ਕੋ ਲਾਗੈ ਜਾ ਕੀ ਪ੍ਰਭ ਆ ਗਏ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨਉ ਸਿਮਰਹੁ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਥ ਨਾਮ ਕੇ ਜਹਾਜ਼ ਚਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਵੱਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਵੱਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾ ਸੰਘ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਤਰਕੇ ਵੱਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਵੱਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਜੀ ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜੀ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਸਤਿਗੁਰੂ ਜੀ ਮਹਾਰਾਜ ਜੀ ਆਪ ਜੀ ਦੀ ਸੇਵਾ ਕਰਦਿਆਂ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਦਰਬਾਰ ਸਿੱਖ ਗੁਰਦੁਆਰਾ ਸਹਿਨੂ ਜੀ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਆਪ ਜੀ ਦੀ ਅਕਾਲੀ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਏ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਹਾਜ਼ਰੀ ਭਰਦਿਆਂ ਬੇਅੰਤ ਭੁੱਲਾਂ ਦੀਆਂ ਖਿਮਾ ਕਰ ਦੇਣੀ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰ ਲੈਣੀ ਬਾਣੀ ਦੇ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣੇ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ ਦਰ ਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲੇਖੇ ਲਾਓ ਦਰੋਂ ਕਰੋ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ ਕਰਨਾ ਦੁੱਖਾਂ ਦਾ ਨਾਸ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ ਜੋ ਸੰਗਤਾਂ ਘਰਾਂ ਦੇ ਵਿੱਚ ਬੈਠੀਆਂ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ
ਤਿਨਾ ਦੀ ਅਰਦਾਸ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸਭਨਾਂ ਨੂੰ ਨਾਮ ਦਾਨ ਬਖਸ਼ਿਸ਼ ਕਰਨਾ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਕਾਸ਼, ਦੁੱਖਾਂ ਦਾ ਨਾਸ, ਬੱਚਿਆਂ ਨੂੰ ਤੰਦਰੁਸਤੀਆਂ, ਵਿਦਿਆ ਦਾ ਦਾਨ ਬਖਸ਼ਿਸ਼ ਕਰਨਾ, ਬਾਣੀ ਅਤੇ ਬਾਣੇ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾਉਣਾ, ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਹਾਰਾਜ ਜੀ ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਨੀ, ਸਤਿਗੁਰੂ ਕੋਟਾਨ ਕੋਟ ਸ਼ੁਕਰ ਹੈ ਰਹਿਣ ਸੁਖ ਦੀ ਬਤੀਤ ਹੋਈ ਪਾਤਸ਼ਾਹ ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁਖ ਦੇ ਨਾਲ ਬਤੀਤ ਕਰਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਮਹਾਰਾਜ ਜੀ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ ਭੋਗ ਲਗਾ ਸੀਤ ਪ੍ਰਸ਼ਾਦ ਸਾਧ ਸੰਗ ਦੇ ਰਸਨੇ ਲਾਇਕ ਹੋਵੇ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਸਤਿਗੁਰੂ ਜੀ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਤਿਗੁਰੂ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈ ਐ ਆਠ ਪਹਿਰ।

ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਧੰਤਾ ਤੇ ਯੋਗ ਹੋ ਜੋ ਆਪਣੇ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਕੀ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਰਹਿਮਤ ਕਰਕੇ ਸਾਰੀਆਂ ਹੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਦਰੋਂ ਘਰੋਂ ਗੁਰਸਿੱਖੀ ਦਾ ਦਾਨ ਬਖਸ਼ਿਸ਼ ਕਰਨ, ਸਭਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋਵੇਗਾ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਹਿਨ ਸੱਚ ਜੋ ਮਰਜ ਮੈਂ ਸੋ ਕੱਚ ਨ ਕੱਚ ਮਹੱਲਾ ਪਹਿਲਾ
1: ਵੱਡੀ ਵਡਾਈ ਜਾ ਵੱਡਾ ਨਾਉ ਵੱਡੀ ਵਡਾਈ ਜਾ ਸੱਚ ਨਿਆਉ ਵੱਡੀ ਵਡਾਈ ਜਾ ਨਿਚਲ ਥਾਉ ਵੱਡੀ ਵਡਾਈ ਜਾਣ ਆਲਾ ਵੱਡੀ ਵਡਾਈ ਬੁਝੇ ਸਭ ਪਾਓ ਵੱਡੀ ਵਡਾਈ ਜਾਂ ਪੁੱਛਣਾ ਦਾ

ਦਿਖਾਈ ਹੱਥ ਛੁਰੀ ਜਗਤ ਕਾ ਸਾਈ ਨੀਲਵਤਰ ਪੈਰ ਹੋਵੇ ਪ੍ਰਵਾਣ ਮਲੇਸ਼ ਤਾਨਲੇ ਪੂਜੈ ਪੁਰਾਣ

0: ਪਾਵਣੀ ਤ੍ਰਿਸ਼ੂਲੀ ਤਿੰਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ
1: ਪਰਮ ਸਨਮਾਨ ਜੋ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀਓ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਦੀ ਵਾਰ ਦੇ ਕੀਰਤਨਾਂ ਪਜੀਆਂ ਨੇ ਪਿਆਰ ਸਹਿਤ ਸਰਵਣ ਕੀਤੇ ਹਨ। ਸਮਾਂ ਹੋ ਰਿਹਾ ਹੈ ਅੱਜ ਦੇ ਮੁੱਖ ਵਾਕ ਦੇ ਵਿਚਾਰ ਦਾ। ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੀ ਆਪ ਜੀਆਂ ਨੂੰ ਅੱਜ ਦੇ ਮੁੱਖ ਵਾਕ ਦੀ ਕਥਾ ਸਰਵਣ ਕਰਾਉਣਗੇ ਜੀ। ਪਿਆਰ ਸਹਿਤ ਸਰਵਣ ਕਰੋ, ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪਿਹੀ ਸੱਚ ਨਾਨਕ ਹੋਸੀ ਪਿਹੀ ਸੱਚ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਕਵਨ ਕਵਨ ਕਵਨ ਗੁਣ ਕਹੀਐ ਅੰਤ ਨਹੀਂ ਕਛ ਪਾਰੈ ਲਾਖ ਲਾਖ ਲਾਖ ਕਈ ਕੋਰੈ ਕੋਹੈ ਐਸੋ ਵਿਚਾਰੈ ਬਿਸਮਾ ਬਿਸਮਾ ਬਿਸਮ ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਾਰੈ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਗੀ ਵਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾ ਹੀ ਵਿਸਰਿਆ ਅਮਾ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋਤੁਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ
जन्म जन्म के किलविक जाही, कर कृपा प्रभ दीन दयाला, नानक मांगा संतर वाला, कर कृपा प्रभ दीन दयाला, नानक मांगा संतर वाला। वाहिगुरु जी का खालसा, वाहिगुरु जी की फतेह। जुगो जुग अटल, तन तन साहिब श्री गुरु ग्रंथ साहिब महाराज जी की पावन हजूरी अंदर जिड़ बैठी अति सत्कारयोग साध संगत जी, वड्या भागा वाले हो रोजाना अमृत वेले अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समां सतगुरां दी मेहरामत सदका सानूं सारिआं नूं सतसंगत विच जुड़न दा नसीब होया। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀਏ ਸਤਿਕਾਰਯੋਗ ਪਾਈ ਸਾਹਿਬ ਪਾਏ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ, ਉਹਨਾਂ ਦੀ ਰਸਨਾ ਤੋਂ ਸੰਪੂਰਨ ਆਸਾ ਕੀ ਵਾਰ ਦੇ ਸਬਰ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ 'ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਇਸ ਪਾਵਨ ਅਸਥਾਨ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬਚ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 741 ਅਤੇ 42 ਤੇ ਸਵਾਹਿਮਾਨ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ। ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰ ਕਰੋ ਕਿਰਪਾ ਦਿਓ ਅਸੀਸ ਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫੇਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਪਰਮਾਤਮਾ ਦੀ ਮਹਿਮਾ ਬਹੁਤ ਗਾਇਨ ਕੀਤੀ, ਇੱਕ ਪਰਮਾਤਮਾ ਦੀਆਂ ਵਡਿਆਈਆਂ ਸਾਨੂੰ ਪੜ੍ਹਨ ਸੁਣਨ ਨੂੰ ਮਿਲਦੀ। ਦੂਸਰੇ ਨੰਬਰ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਗੁਰੂ ਦੀ ਮਹਿਮਾ ਬਹੁਤ ਕੀਤੀ, ਗੁਰੂ ਦੀਆਂ ਵਡਿਆਈਆਂ ਬਹੁਤ ਕੀਤੀਆਂ, ਗੁਰੂ ਦਾ ਜਸ ਬਹੁਤ ਕੀਤਾ। ਪੁੱਛੀਏ ਮਹਾਰਾਜ, ਪਰਮਾਤਮਾ ਦੀਆਂ ਵਡਿਆਈਆਂ ਅਤੇ ਨਾਲ ਗੁਰੂ ਦੀ ਵਡਿਆਈ ਕਿਉਂ? ਅਤੇ ਸਤਿਗੁਰਾਂ ਨੇ ਜਵਾਬ ਦਿੱਤਾ, ਭਲਿਆ ਜਿਸ ਪਰਮਾਤਮਾ ਦੀਆਂ ਵਡਿਆਈਆਂ ਕਰਨ ਵਾਸਤੇ ਆਇਆ ਹੈ ਨਾ, ਉਹੀ ਬੰਦਾ ਵਾਹਿਗੁਰੂ ਦੀਆਂ ਵਡਿਆਈਆਂ ਕਰ ਸਕਦਾ ਜਿਹੜਾ ਗੁਰੂ ਵਾਲਾ ਬਣਦਾ। ਗੁਰੂ ਤੋਂ ਬਿਨਾਂ ਪਰਮਾਤਮਾ ਦਾ ਜਸ ਨਹੀਂ ਗਾਇਆ ਜਾ ਸਕਦਾ। ਗੁਰੂ ਹੀ ਹੈ ਜਿਹੜਾ ਸਾਨੂੰ ਪਰਮਾਤਮਾ ਦੇ ਘਰ ਦੀਆਂ ਕਥਾ ਕਹਾਣੀਆਂ ਕਰਕੇ ਸੁਣਾਉਂਦੇ ਹਨ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਮਿੱਤਰ ਨੇ ਰੱਬ ਦੇ ਘਰ ਦੀ ਜਾਣਕਾਰੀ ਸਾਨੂੰ ਦਿੱਤੀ। ਇੱਕ ਵਿਦਵਾਨ ਸੱਜਣ ਲਿਖਦਾ ਹੈ, ਕਹਿਣ ਲੱਗੇ ਵੀ ਮੇਰੇ ਸਾਹਮਣੇ ਇੱਕ ਦਿਨ ਪਰਮਾਤਮਾ ਆਣ ਕੇ ਖਲੋ ਗਿਆ ਅਤੇ ਕਹਿਣ ਲੱਗੇ ਮੈਂ ਉਹਨੂੰ ਮੱਥਾ ਨਹੀਂ ਟੇਕਿਆ। ਇੱਕ ਪਾਸੇ ਪਰਮਾਤਮਾ ਸੀ, ਇੱਕ ਪਾਸੇ ਗੁਰੂ ਸੀ। ਕਹਿਣ ਲੱਗੇ ਹਾਲਾਂਕਿ ਸਾਰੇ ਲੋਕ ਪਰਮਾਤਮਾ ਦਾ ਹੀ ਨਾਮ ਜਪਦੇ ਨੇ, ਉਹਦੀਆਂ ਵਡਿਆਈਆਂ ਕਰਦੇ ਨੇ,
ਪਰ ਮੇਰੇ ਸਾਹਮਣੇ ਇੱਕ ਪਾਸੇ ਪਰਮਾਤਮਾ ਤੇ ਇੱਕ ਪਾਸੇ ਗੁਰੂ। ਤੇ ਪੁੱਛਿਆ ਜੀ, ਫੇਰ ਕਹਿਣ ਲੱਗੇ ਮੈਂ ਰੱਬ ਨੂੰ ਬਾਅਦ ਵਿੱਚ ਮੱਥਾ ਟੇਕਾਂਗਾ, ਪਹਿਲਾਂ ਗੁਰੂ ਨੂੰ ਟੇਕਾਂ। ਪੁੱਛਿਆ ਜੀ ਉਹ ਕਿਉਂ? ਕਹਿਣ ਲੱਗੇ ਗੁਰੂ ਨਾ ਹੁੰਦਾ ਤੇ ਪਰਮਾਤਮਾ ਬਾਰੇ ਜਾਣਕਾਰੀ ਕਿੰਨੇ ਦੇਣੀ? ਗੁਰੂ ਪਰਮਾਤਮਾ ਦੀ ਦੱਸ ਨਾ ਪਾਉਂਦਾ ਤੇ ਕਿੱਥੋਂ ਨਾਮ ਜਪਣਾ ਸੀ, ਕਿੱਥੋਂ ਪਰਮਾਤਮਾ ਨੇ ਮੇਰੇ ਸਾਹਮਣੇ ਖਲੋਣਾ? ਇਸ ਕਰਕੇ ਮੈਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਝੁਕਾਂਗਾ, ਜਿਸ ਗੁਰੂ ਨੇ ਪਰਮਾਤਮਾ ਨਾਲ ਜੋੜਿਆ, ਤੇ ਬਾਅਦ ਵਿੱਚ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਝੁਕਾਂ। ਉਸ ਵਿਦਵਾਨ ਸੱਜਣ ਨੇ ਦੋ ਕੁ ਪੰਕਤੀਆਂ ਬੜੀਆਂ ਕਮਾਲ ਦੀਆਂ ਲਿਖੀਆਂ ਨੇ। ਉਹ ਕਹਿੰਦੇ ਨੇ, ਗੁਰ ਗੋਬਿੰਦ ਦੋਨੋਂ ਖੜੇ, ਕਿਸਕੇ ਲਾਗਾ ਪਾਉਂ, ਕਿਹਦੇ ਪੈਰਾਂ ਵਿੱਚ ਮੱਥਾ ਟੇਕਾ? ਗੁਰੂ ਵੀ ਖਲੋਤਾ, ਗੋਬਿੰਦ ਪਰਮਾਤਮਾ ਵੀ ਖਲੋਤਾ। ਗੁਰ ਗੋਬਿੰਦ ਦੋਨੋਂ ਖੜੇ, ਕਿਸਕੇ ਲਾਗੂ ਪਾਏ, ਬਲਹਾਰੀ ਗੁਰ ਆਪਣੇ ਜਿਨ ਗੋਬਿੰਦ ਦੀਆ ਮਲਾਏ। ਉਹ ਕਹਿੰਦਾ ਮੈਂ ਤੇ ਗੁਰੂ ਤੇ ਬਲਹਾਰ ਪਹਿਲਾਂ ਜਾਵਾਂਗਾ, ਜੇ ਗੁਰੂ ਨਾ ਹੁੰਦਾ ਤੇ ਮੈਨੂੰ ਪਰਮਾਤਮਾ ਬਾਰੇ ਮੈਨੂੰ ਤੇ ਪਤਾ ਹੀ ਨਹੀਂ ਸੀ ਲੱਗਣਾ। ਗੁਰੂ ਨੇ ਹੀ ਪਰਮਾਤਮਾ ਦੀ ਦੱਸ ਪਾਈ ਤੇ ਗੁਰੂ ਨੇ ਹੀ ਪਰਮਾਤਮਾ ਦੇ ਚਰਨਾਂ ਨਾਲ ਸਾਨੂੰ ਜੋੜੇ। ਇਸੇ ਕਰਕੇ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕਹਿ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹਮੇ ਰੋਗ, ਨਾਨਕ ਸਤਿਗੁਰੂ ਤਿੰਨਾ ਮਿਲਾਇਆ ਜਿਨ ਤੁਰੇ ਪਿਆ ਸੰਯੋਗ। ਸਤਿਗੁਰੂ ਹੀ ਸੰਯੋਗ ਬਣਾਉਂਦੇ, ਸਤਿਗੁਰੂ ਹੀ ਪਰਮਾਤਮਾ ਨਾਲ ਮਿਲਾਉਣ ਵਾਲੇ। ਇੱਕ ਮੈਂ ਪੰਕਤੀ ਸਾਂਝੀ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਨੇ, ਸਿੱਖਾ ਜਦੋਂ ਗੁਰੂ ਕੋਲ ਆਉਣਾ ਹੈ ਨਾ, ਤੇ ਗੁਰੂ ਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਨਾ ਜਾਣਿਆ ਕਰ, ਗੁਰ ਪਰਮੇਸ਼ਰ ਇੱਕੋ ਜਾਣ। ਸਾਡੇ ਵਾਸਤੇ ਗੁਰੂ ਹੀ ਪਰਮੇਸ਼ਰ ਹੈ, ਸਾਡੇ ਵਾਸਤੇ ਗੁਰੂ ਹੀ ਪਰਮਾਤਮਾ। ਧਰਨ ਗਗਨ ਨਵ ਖੰਡ ਮਹ ਜੋਤ ਸਵਰੂਪੀ ਰਹੇ ਉਪਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਉਹੀ ਸਾਡੇ ਵਾਸਤੇ ਪਰਮਾਤਮਾ ਹੈ, ਉਹੀ ਜੋਤ ਹੈ, ਉਹੀ ਪ੍ਰਕਾਸ਼, ਸਭ ਕੁਝ ਹੈ। ਇੱਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਮੈਂ ਬਚਨ ਸਾਂਝਾ ਕਰਦਿਆਂ, ਅੱਜ ਦੇ ਸ਼ਬਦ ਨਾਲ ਬੜਾ ਢੁਕਦਾ। ਗੁਰ ਆਪਣੇ ਉੱਪਰ ਬਲ ਜਾਈ, ਆਪਣੇ ਗੁਰੂ ਤੋਂ ਬਲਹਾਰ ਜਾਣਾ ਚਾਹੀਦਾ, ਸਦਕੇ ਜਾਣਾ ਚਾਹੀਦਾ। ਕਿਉਂ ਜਾਣਾ ਚਾਹੀਦਾ? ਮਹਾਰਾਜ ਜੀ ਨੇ ਉਹਦੇ ਵਿੱਚ ਕੁਝ ਐਸੇ ਪ੍ਰਮਾਣ ਬਖਸ਼ੇ ਕੀਤੇ, ਉਹ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੈ। ਮਹਾਰਾਜ ਜੀ ਕਹਿੰਦੇ ਨੇ, ਗੁਰ ਪਰਮੇਸ਼ਰ ਕਰਨੇ ਹਾਰ, ਗੁਰੂ ਪਰਮੇਸ਼ਰ ਹੈ, ਪਰਮਾਤਮਾ ਸਭ ਕੁਝ ਕਰਨ ਵਾਲਾ ਨਾ, ਤੇ ਗੁਰੂ ਵੀ ਸਭ ਕੁਝ ਕਰਨ ਦੇ ਸਮਰੱਥ। ਇੱਕ ਮੈਂ ਹੋਰ ਬੇਨਤੀ ਕਰਾਂ, ਹਿੰਦੁਸਤਾਨ ਦੀ ਧਰਤੀ ਤੇ ਤੁਸੀਂ ਦੇਵੀ ਦੇਵਤਿਆਂ ਦਾ, ਅਵਤਾਰਾਂ ਦਾ, ਮਹਾਂਪੁਰਖਾਂ ਦਾ ਜ਼ਿਕਰ ਕਰਦੇ ਹੋ। ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੀ ਧਰਤੀ, ਹਿੰਦੁਸਤਾਨ ਦੀ ਧਰਤੀ। ਉਸੇ ਧਰਤੀ ਤੇ ਸ੍ਰੀ ਰਾਮ ਚੰਦਰ ਜੀ ਆਏ ਤ੍ਰੇਤੇ ਯੁੱਗ ਦੇ ਵਿੱਚ। ਉਹਨਾਂ ਦਾ ਇਤਿਹਾਸ ਸਨਾਤਨ ਧਰਮ ਵਾਲਿਆਂ ਦਾ ਪੜ੍ਹ ਕੇ ਵੇਖੋ। ਉਹ ਕਹਿੰਦੇ ਨੇ ਵੀ ਸ੍ਰੀ ਰਾਮ ਚੰਦਰ ਜੀ 14 ਕਲਾ ਸੰਪੂਰਨ ਨੇ। 14 ਕਲਾ ਹੁੰਦੀਆਂ ਇੰਨੀਆਂ ਸ਼ਕਤੀਆਂ, ਤਾਕਤਾਂ, ਇੰਨੀਆਂ ਸ਼ਕਤੀਆਂ ਦੇ ਮਾਲਕ ਸੀ, 14 ਕਲਾ ਸੰਪੂਰਨ। ਦੁਆਪਰ ਯੁੱਗ ਆਇਆ ਤੇ ਕ੍ਰਿਸ਼ਨ ਭਗਵਾਨ ਜੀ ਆਏ ਨੇ। ਇਹ ਆਪਣੇ ਅਸੀਂ ਆਪਣੇ ਕੋਲੋਂ ਨੇ, ਹਿੰਦੂ ਮਤ ਕਹਿ ਰਹੇ, ਹਿੰਦੂ ਵੀਰ ਆਪਣੇ ਇਸ਼ਟ ਦੀ ਵਡਿਆਈ ਵਿੱਚ ਉਹ ਬਚਨ ਲਿਖ ਰਹੇ ਨੇ। ਸ੍ਰੀ ਰਾਮ ਚੰਦਰ ਜੀ ਆਏ ਨੇ, 14 ਕਲਾ ਸੰਪੂਰਨ। ਸ੍ਰੀ ਕ੍ਰਿਸ਼ਨ ਭਗਵਾਨ ਜੀ ਆਏ ਨੇ, ਉਹ 16 ਕਲਾ ਸੰਪੂਰਨ। 2 ਕਲਾ ਉਹਨਾਂ ਕੋਲ ਜਾਦੀਆਂ ਸੀ, ਤਾਕਤਾਂ, ਬਖਸ਼ਿਸ਼ਾਂ ਪਰਮਾਤਮਾ ਜਾਦੀਆਂ ਸੀ। ਕਲਯੁਗ ਦਾ ਸਮਾਂ ਆਇਆ ਨਾ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ ਨੇ, ਤੇ ਸਾਡੇ ਸਿੱਖ ਵਿਦਵਾਨਾਂ ਨੇ ਗੁਰਬਾਣੀ ਦੀ ਵਿਆਖਿਆ ਕਰਦੇ ਇਹ ਬਚਨ ਕਹਿਣ। ਕਹਿਣ ਲੱਗੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ 14 ਕਲਾ ਸੰਪੂਰਨ ਨਹੀਂ ਸਨ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ 16 ਕਲਾ ਸੰਪੂਰਨ ਨਹੀਂ ਸਨ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ 18 ਕਲਾ ਸੰਪੂਰਨ ਨਹੀਂ ਸਨ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ 20 ਕਲਾ ਸੰਪੂਰਨ ਨਹੀਂ ਸਨ। ਪੁੱਛਿਆ ਜੀ ਕਿੰਨੀਆਂ ਕਲਾ ਸਨ, ਤੇ ਲਿਖਿਆ ਹੈ ਵਿਦਵਾਨਾਂ ਨੇ, ਉਹ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਰਬ ਕਲਾ ਸਮਰੱਥ, ਸਾਰੀਆਂ ਕਲਾ ਦੇ ਸਰਬ ਕਲਾ ਸਮਰੱਥ ਪਤਾ ਕੌਣ ਹੈ? ਪਰਮਾਤਮਾ। ਪਰਮਾਤਮਾ ਕੋਲ ਸਾਰੀਆਂ ਹੀ ਕਲਾ ਨੇ, ਸਾਰੀਆਂ ਹੀ ਤਾਕਤਾਂ ਨੇ, ਸਾਰੀਆਂ ਰਹਿਮਤਾਂ ਦੇ ਖਜ਼ਾਨੇ ਪਰਮਾਤਮਾ ਦੇ ਘਰ ਦੇ ਵਿੱਚ। ਤੇ ਜੇ ਸਾਰੇ ਖਜ਼ਾਨੇ ਪਰਮਾਤਮਾ ਦੇ ਘਰ ਦੇ, ਪਰਮਾਤਮਾ ਸਰਬ ਕਲਾ ਸੰਪੂਰਨ ਹੈ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਸਰਬ ਕਲਾ ਸੰਪੂਰਨ। ਇੱਕ ਹੋਰ ਬੇਨਤੀ ਕਰਦੇ, ਕਿਉਂਕਿ ਅਸੀਂ ਗੁਰੂ ਦੇ ਚਰਨਾਂ ਵਿੱਚ ਰੋਜ਼ ਮੱਥਾ ਟੇਕਦੇ ਹਾਂ, ਸਾਡੀ ਭਾਵਨਾ ਬਣ ਜਾਏ, ਸਾਡੀ ਸ਼ਰਧਾ ਬਣ ਜਾਏ, ਸਾਨੂੰ ਗੁਰੂ 'ਤੇ ਕੋਈ ਕਿੰਤੂ ਪਰੰਤੂ ਨਾ ਆਵੇ, ਸ਼ੱਕ ਨਾ ਆਵੇ, ਗੁਰੂ 'ਤੇ ਕੋਈ ਸ਼ੱਕ ਨਾ ਆਵੇ, ਇੰਨੀ ਸ਼ਰਧਾ, ਇੰਨਾ ਵਿਸ਼ਵਾਸ ਬਣ ਜਾਏ ਸਰ। ਜਨਮ ਸਾਖੀ ਵਾਲਾ ਲਿਖਦਾ ਹੈ ਵੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੇਈ ਨਦੀ ਵਿੱਚ ਉਹਨਾਂ ਪ੍ਰਵੇਸ਼ ਕੀਤਾ ਅਤੇ ਪਰਮਾਤਮਾ ਦੇ ਦਰ 'ਤੇ ਪਹੁੰਚੇ, ਸੱਚਖੰਡ ਪਹੁੰਚੇ, ਉੱਥੇ ਪਰਮਾਤਮਾ ਨੇ ਆਪਣੇ ਕੋਲ ਸੱਦਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅਤੇ ਬਚਨ ਪਤਾ ਕੀ ਕਹਿਣ ਲੱਗੇ? ਨਾਨਕ ਜੀਓ, ਆ ਨਾਮ ਅੰਮ੍ਰਿਤ ਦਾ ਪਿਆਲਾ ਤੁਸੀਂ ਛਕੋ ਪੀਓ, ਅਤੇ ਇਸ ਨਾਮ ਅੰਮ੍ਰਿਤ ਨੂੰ ਪੀ ਕੇ ਅਤੇ ਸੰਸਾਰ ਵਿੱਚ ਦੁਨੀਆਂ ਨੂੰ ਜਾ ਕੇ ਪਿਆਓ, ਵੰਡੋ ਨਾਮ ਅੰਮ੍ਰਿਤ, ਤੁਹਾਨੂੰ ਅਸੀਂ ਨਕਾਨਕ ਭਰ ਦਿੱਤਾ ਇਸ ਨਾਮ ਦੇ। ਹੁਣ ਅਗਲੇ ਬਚਨ ਧਿਆਨ ਦੇ ਕੇ ਸੁਣਨ ਵਾਲੇ, ਜਨਮ ਸਾਖੀ ਪਰਮਾਤਮਾ ਨੇ ਅੱਗੇ ਕੀ ਕਿਹਾ ਸੀ? ਨਾਨਕ ਜੀ, ਨਾਮ ਅੰਮ੍ਰਿਤ ਪਿਆਲਾ ਪੀਓ ਅਤੇ ਸੰਸਾਰ ਵਿੱਚ ਜਾ ਕੇ ਪਿਆਓ। ਕਹਿਣ ਲੱਗੇ ਵੀ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਅਤੇ ਨਾਨਕ ਜੀ ਤੁਹਾਡਾ ਨਾਮ ਗੁਰ ਪਰਮੇਸ਼ਰ, ਆਪਣੇ ਬਰਾਬਰ ਦੀ ਮਹਾਨਤਾ ਦਿੰਦੇ। ਅਗਲਾ ਬਚਨ ਪਤਾ ਕੀ ਕਿਹਾ ਸੀ ਪਰਮਾਤਮਾ? ਕਹਿਣ ਲੱਗੇ ਨਾਨਕ ਜੀ, ਜਿਹਦੇ ਉੱਤੇ ਤੇਰੀ ਬਖਸ਼ਿਸ਼ ਉਹਦੇ ਉੱਤੇ ਮੇਰੀ ਬਖਸ਼ਿਸ਼, ਜਿਹਦੇ ਉੱਤੇ ਤੇਰਾ ਕਰਮ, ਤੇਰਾ ਕਰਮ ਦੇ ਅਰਥ ਨੇ ਤੇਰੀ ਰਹਿਮਤ ਵਰਚਦਾ ਹੈ, ਉਹਦੇ ਉੱਤੇ ਮੇਰਾ ਕਰਮ, ਜਿਹਦੇ ਉੱਤੇ ਤੇਰੀ ਕਿਰਪਾ ਉਹਦੇ ਉੱਤੇ ਮੇਰੀ ਕਿਰਪਾ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਕਹਿਣ ਲੱਗੇ ਜਿਹਦੇ ਉੱਤੇ ਨਾਨਕ ਜੀ ਤੁਸੀਂ ਬਖਸ਼ਿਸ਼ ਕਰ ਦਿਓਗੇ, ਪਿਆਹ ਦਾਤ ਤੇਰੀ ਝੋਲੀ ਵਿੱਚ ਪਾਈ, ਕਹਿਣ ਲੱਗੇ ਉਹਦੇ ਉੱਤੇ ਮੇਰੀ ਬਖਸ਼ਿਸ਼ ਹੋ ਜਾਏ। ਏਡੀ ਵੱਡੀ ਦਾਤ ਦੇ ਨਾਲ ਪਰਮਾਤਮਾ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਨਵਾਜ ਕੇ ਸੰਸਾਰ ਵਿੱਚ ਭੇਜਿਆ। ਜਿਹਨੇ ਵਾਹਿਗੁਰੂ ਦੀ ਬਖਸ਼ਿਸ਼ ਲੈਣੀ ਹੈ ਨਾ, ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਲੈਣੀ। ਇੱਕ ਮੈਂ ਪ੍ਰਮਾਣ ਸਾਂਝਾ ਕਰ ਰਿਹਾ ਸਾਂ, ਮਹਾਰਾਜ ਜੀ ਕਹਿੰਦੇ ਗੁਰ ਪਰਮੇਸ਼ਰ ਕਰਨਿਹਾਰ, ਗੁਰੂ ਅਤੇ ਪਰਮੇਸ਼ਰ ਇਹ ਦੋਨੇ ਕਰਨਿਹਾਰ ਨੇ, ਕਰਨ ਵਾਲੇ ਨੇ, ਸਭ ਕੁਝ ਕਰਨ ਵਾਲੇ। ਕੀ ਕਰਨ ਵਾਲੇ ਨੇ? ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਨੇ, ਸਾਰੀ ਸ੍ਰਿਸ਼ਟੀ ਨੂੰ ਰਿਜਕ ਦੇਣ ਵਾਲੇ ਨੇ, ਸਾਰਿਆਂ ਨੂੰ ਦਾਤਾਂ ਦੇਣ ਵਾਲੇ ਨੇ, ਸਾਰਿਆਂ 'ਤੇ ਬਖਸ਼ਿਸ਼ਾਂ ਕਰਨ ਵਾਲੇ। ਆਪੋ ਆਪਣਾ ਨਜ਼ਰੀਆ ਹੈ ਗੁਰੂ ਨੂੰ ਵੇਖਣ ਦਾ, ਕਿਸੇ ਅੰਦਰ ਥੋੜ੍ਹੀ ਭਾਵਨਾ ਹੁੰਦੀ, ਕਿਸੇ ਅੰਦਰ ਜ਼ਿਆਦਾ ਭਾਵਨਾ ਹੁੰਦੀ, ਮੇਰਾ ਨਜ਼ਰੀਆ ਹੋਰ ਹੋਏਗਾ, ਤੁਹਾਡਾ ਨਜ਼ਰੀਆ ਗੁਰੂ ਨੂੰ ਮੱਥਾ ਟੇਕਦੇ ਹੋਰ ਹੋਏਗਾ, ਕਿਉਂਕਿ ਤੁਸੀਂ ਜਿਹੜੀ ਸੰਗਤ ਹੈ ਨਾ, ਉਹ ਜਿੰਨੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਦੀ, ਉਨਾ ਸ਼ਰਧਾ ਭਾਵਨਾ ਸਾਡੀ ਕੈਟਾਗਰੀ ਦੇ ਵਿੱਚ ਨੇ, ਜਿਹੜੇ ਪ੍ਰਚਾਰਕ ਨੇ, ਭਾਵੇਂ ਗੁਰੂ ਘਰ ਦੇ ਕੀਰਤਨੀ ਹੋ ਜਾਣ, ਭਾਵੇਂ ਕਥਾਵਾਚ, ਭਾਵੇਂ ਪਾਠੀ ਸਿੰਘ, ਗ੍ਰੰਥੀ ਸਿੰਘ, ਕਿਉਂਕਿ ਜਿੰਨੀ ਸੰਗਤ ਭਾਵਨਾ ਨਾਲ ਮੱਥਾ ਟੇਕਦੀ ਉਨੀ ਭਾਵਨਾ ਨਾਲ ਅਸੀਂ, ਕਿਉਂਕਿ ਜਿੰਨਾ ਅਸੀਂ ਕੋਲ ਰਹਿੰਦੇ ਹਾਂ ਨਾ, ਤਨ ਕਰਕੇ ਉਨੀ ਸ਼ਰਧਾ ਘੜ ਜਾ। ਪਰ ਰੱਬ ਮਿਹਰ ਕਰੇ ਬਣ ਜਾਏ ਕਿਤੇ ਸ਼ਰਧਾ, ਬਣ ਜਾਏ ਵੱਖਰੋ ਵੱਖਰੇ ਆਪੋ ਆਪਣਾ ਸੁਭਾਅ। ਸੰਸਾਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਹੁਤ ਲੋਕਾਂ ਨੇ ਵੇਖਿਆ। ਰਾਏ ਭੋਇ ਦੀ ਤਲਵੰਡੀ ਵਿੱਚ ਮਹਾਰਾਜ ਜੀ ਦਾ ਆਗਮਨ ਹੋਇਆ, ਉੱਥੇ ਲੋਕਾਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਸਾਹਿਬ ਆ ਗਏ ਨੇ, ਉੱਥੋਂ ਦੀਆਂ ਸਿੱਖ ਸੰਗਤਾਂ ਨੇ ਮਹਾਰਾਜ ਜੀ ਦੇ ਰੱਜ ਕੇ ਦਰਸ਼ਨ ਕੀਤੇ। ਮਹਾਰਾਜ ਜੀ ਨੇ ਚਾਰ ਉਦਾਸੀਆਂ ਥਾਂ ਥਾਂ 'ਤੇ ਜਾ ਕੇ ਕੀਤੀਆਂ, ਲੋਕਾਂ ਦੇ ਜਾ ਕੇ ਘਰਾਂ ਦੇ ਵਿੱਚ, ਸ਼ਹਿਰਾਂ ਵਿੱਚ ਪ੍ਰਚਾਰ ਕੀਤਾ। ਆਪਾਂ ਆਪਣੀ ਸ਼ਰਧਾ ਮੁਤਾਬਕ ਲੋਕਾਂ ਨੇ ਮੱਥਾ ਟੇਕਿਆ,
ਮਹਾਰਾਜ ਜੀ ਕੋਲੋਂ ਬਖਸ਼ਿਸ਼ਾਂ ਲਈਆਂ, ਸਾਰਿਆਂ ਦੀ ਇੱਕੋ ਜਿੰਨੀ ਸ਼ਰਧਾ ਨੇ। ਪਰ ਕਈ ਐਸੇ ਨੇ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਨੁੱਖ ਨਹੀਂ ਜਾਣਿਆ, ਗੁਰੂ ਨਹੀਂ ਜਾਣਿਆ, ਉਹਨਾਂ ਨੇ ਅੱਲਾਹ ਖੁਦਾ ਜਾਣ ਕੇ ਮੱਥਾ ਟੇਕਿਆ, ਰੱਬ ਜਾਣ ਕੇ ਮੱਥਾ ਟੇਕਿਆ। ਐਸੇ ਐਸੇ ਲੋਕ ਵੀ ਹਨ। ਇੱਕ ਮੁਸਲਮਾਨ ਕਵੀ ਹੋਇਆ, ਉਸ ਕਵੀ ਦਾ ਨਾਮ ਸੀ ਕਵੀ ਬਾਲਮ। ਕੋਈ ਹੈ ਤੇ ਕਵੀ ਹੈ, ਪਰ ਉਹਦਾ ਵੇਖਣ ਦਾ ਨਜ਼ਰੀਆ ਕਮਾਲ ਦਾ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨੇ ਇੱਕ ਕਵਿਤਾ ਲਿਖੀ, ਚਾਰ ਪੰਜ ਪੰਕਤੀਆਂ ਮੈਂ ਆਪਣਾ ਸਾਂਝੀਆਂ ਕਰਨਾ ਚਾਹਾਂਗਾ, ਕਿਉਂਕਿ ਅੱਜ ਮਹਾਰਾਜ ਜੀ ਨੇ ਫਿਰ ਬਖਸ਼ਿਸ਼ ਕੀਤੀ। ਗੁਰ ਆਪਣੇ ਉੱਪਰ ਬਲ ਜਾਈ, ਆਪਣੇ ਗੁਰੂ ਤੋਂ ਬਲਹਾਰ ਜਾ, ਗੁਰੂ ਪਰਮੇਸ਼ਰ ਹੈ, ਗੁਰੂ ਰੱਬ ਹੈ, ਪਰਮਾਤਮਾ। ਉਹ ਬਾਲਮ ਕਵੀ ਲਿਖਦਾ, ਕੱਤ ਕਾ ਪੂਤ ਸਲ ਕਾ ਪਿਤਾ, ਬਨ ਕਾ ਭਾਈ ਸਬੈ ਜਗ ਗਾਇਓ, ਮਰਬ ਕਾ ਰੱਬ ਪਮ ਕਾ ਗੁਰੂ, ਤੀਨ ਸੱਸੇ ਜਨਸੀਸ ਝੁਕਾਇਓ, ਸੱਤ ਸੱਤ ਕਾ ਮਾਲਕ ਬਾਲਮ, ਨਾਨਕ ਖਾਲਕ ਬਨ ਕੇ ਆਇਓ। ਖਾਲਕ ਪਤਾ ਕਿਹਨੂੰ ਕਹਿੰਦੇ? ਅੱਲਾ ਨੂੰ, ਖੁਦਾ ਨੂੰ। ਬਾਣੀ ਵਿੱਚ ਵੀ ਬੋਲ ਖਾਲਕ ਖਲਕ ਖਲਕ ਮੈਂ ਖਾਲਕ, ਖਲਕ ਵਸੇ ਰੱਬ ਮੈਂ। ਖਲਕਤ ਕਹਿੰਦੇ ਨੇ ਦੁਨੀਆ ਨੂੰ, ਖਾਲਕ ਕਹਿੰਦੇ ਨੇ ਦੁਨੀਆ ਨੂੰ ਬਣਾਉਣ ਵਾਲਾ ਅੱਲਾ ਖੁਦਾ। ਉਹ ਅੱਲਾ ਖੁਦਾ ਜਿਹੜਾ ਖਾਲਕ ਹੈ ਨਾ, ਉਹ ਖਲਕਤ ਵਿੱਚ ਸਮਾਇਆ ਹੈ, ਲੋਕਾਂ ਵਿੱਚ ਸਮਾਇਆ। ਉਹ ਕਵੀ ਲਿਖਦਾ ਹੈ ਵੀ ਮੈਨੂੰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਖਾਲਕ ਨਜ਼ਰ ਆਏ, ਰੱਬ ਬਣ ਕੇ ਨਜ਼ਰ ਆਏ, ਖੁਦਾ ਬਣ ਕੇ ਨਜ਼ਰ ਆਏ। ਤੇ ਉਹ ਜੋ ਪੰਕਤੀਆਂ ਪਹਿਲੀਆਂ ਲਿਖੀਆਂ ਨੇ ਨਾ, ਕੱਤ ਕਾ ਪੂਤ ਸਲ ਕਾ ਪਿਤਾ, ਕਿਸੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੱਤ ਦਾ ਪੂਤ ਸਮਝਿਆ, ਸਲ ਕਾ ਪਿਤਾ ਸਮਝਿਆ, ਤੇ ਤੁਸੀਂ ਕਹੋਗੇ ਇਹਦੇ ਅਰਥ ਕੀ ਨੇ? ਉਹ ਫਿਰ ਇਹਦੇ ਅਰਥ ਕਰਦਾ, ਕੱਤ ਕਾ ਪੂਤ, ਕੱਤ ਦੇ ਕੱਕੇ ਦੇ ਅਰਥ ਕੀਤੇ ਨੇ ਮੈਂ ਤਾਂ ਕਾਲੂ ਰਾਮ ਜੀ, ਤੱਤੇ ਦੇ ਅਰਥ ਕੀਤੇ ਨੇ ਮਾਂ ਤ੍ਰਿਪਤਾ ਜੀ। ਕਈ ਸੰਸਾਰ ਦੇ ਲੋਕ ਨੇ, ਉਹ ਕਹਿੰਦੇ ਨੇ ਪਿਓ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਮੈਂ ਤਾਂ ਕਾਲੂ ਰਾਮ ਜੀ ਦਾ ਤੇ ਮਾਤ ਤ੍ਰਿਪਤਾ ਦਾ ਪੁੱਤ ਜਾ ਰਿਹਾ, ਸਲ ਕਾ ਪਿਤਾ। ਤੇ ਕਈਆਂ ਲੋਕਾਂ ਨੇ ਕਿਹਾ ਵੀ ਇਹ ਸਲ ਦਾ ਪਿਤਾ, ਸਲ ਦੇ ਅਰਥ ਨੇ ਸ੍ਰੀ ਚੰਦ ਜੀ, ਤੇ ਲੱਲੇ ਦੇ ਅਰਥ ਨੇ ਲਖਮੀ ਦਾਸ ਜੀ, ਵੀ ਸ੍ਰੀ ਚੰਦ ਜੀ ਦਾ ਤੇ ਲਖਮੀ ਦਾਸ ਦਾ ਪਿਤਾ ਜਾ ਰਿਹਾ। ਤੇ ਕਈਆਂ ਨੇ ਕਿਹਾ ਵੀ ਬਨ ਕਾ ਭਾਈ, ਉਹ ਬੇਬੇ ਨਾਨਕੀ ਦਾ ਭਰਾ ਹੈ। ਆਪਣਾ ਨਜ਼ਰੀਆ ਕੋਈ ਇਸ ਤਰ੍ਹਾਂ ਰਿਸ਼ਤੇਦਾਰੀਆਂ ਨਾਲ ਵੇਖ ਰਿਹਾ ਵੀ ਗੁਰੂ ਨਾਨਕ ਸਾਹਿਬ ਨੂੰ ਸਭੇ ਜੱਗ ਗਾਇਓ, ਸਾਰਾ ਜਗਤ ਗਾ ਰਿਹਾ ਸੀ ਵੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ, ਮੈਂ ਤਾਂ ਕਾਲੂ ਰਾਮ ਦਾ ਪੁੱਤਰ ਹੈ, ਤ੍ਰਿਪਤਾ ਦਾ ਪੁੱਤ ਹੈ, ਸ੍ਰੀ ਚੰਦ ਜੀ ਦਾ ਉਹ ਪਿਤਾ ਹੈ, ਲਖਮੀ ਦਾਸ ਜੀ ਦਾ ਪਿਤਾ ਹੈ, ਬੇਬੇ ਨਾਨਕੀ ਜੀ ਦਾ ਭਰਾ ਹੈ, ਮਰਬ ਕਾ ਰੱਬ, ਮਰਬ ਦੇ ਅਰਥ ਨੇ ਮਰਦਾਨਾ, ਰਾਰੇ ਦੇ ਅੱਖਰ ਕੀਤੇ ਨੇ ਰਾਏ ਬਲਾਰ, ਤੇ ਬੱਬੇ ਦੇ ਅਰਥ ਕੀਤੇ ਨੇ ਭਾਈ ਬਾਲਾ ਜੀ। ਇਹਨਾਂ ਦਾ ਰੱਬ ਬਣ ਕੇ ਆਇਆ, ਇਹ ਕਹਿੰਦੇ ਨੇ ਵੀ ਸਾਡਾ ਵੀ ਰੱਬ ਹੈ। ਪੰਮ ਕਾ ਗੁਰੂ, ਪੰਮ ਕਹਿੰਦੇ ਨੇ ਪੰਡਿਤ ਨੂੰ, ਪੱਪੇ ਤੋਂ ਭਾਵ ਮੰਮੇ ਤੋਂ ਭਾਵ ਮੌਲਵੀ। ਪੰਡਿਤ ਹਰਦਿਆਲ ਆਇਆ ਸੀ ਨਾ, ਜਿਹੜਾ ਜਨੇਊ ਪਾਉਣ ਵਾਸਤੇ ਆਇਆ ਸੀ, ਤੇ ਮਹਾਰਾਜ ਜੀ ਨੇ ਕਹਿ ਦਿੱਤਾ ਐਸੇ ਜਨੇਊ ਦੀ ਲੋੜ ਨਹੀਂ, ਕਿਹੜਾ ਜਨੇਊ ਚਾਹੀਦਾ ਹੈ, ਦਇਆ ਕਪਾਹਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ। ਤੇ ਪੰਡਿਤ ਕਹਿਣ ਲੱਗਾ ਮੇਰੇ ਕੋਲ ਜਨੇਊ ਨੇ, ਉਹਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ। ਹੁਣ ਕਹਿਣ ਲੱਗੇ ਪੰਮ ਕਾ ਗੁਰੂ, ਉਸ ਪੰਡਿਤ ਨੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸਮਰਪਣ ਕਰ ਦਿੱਤਾ। ਕਹਿਣ ਲੱਗੇ ਅੱਜ ਤੱਕ ਤੇ ਮੈਂ ਲੋਕਾਂ ਦਾ ਗੁਰੂ ਬਣਿਆ ਸਾਂ, ਅੱਜ ਮੇਰਾ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਮੌਲਵੀ ਉਹਦੇ ਕੋਲ ਪੜ੍ਹਾਈ ਕਰਨ ਵਾਸਤੇ ਗਏ, ਮਹਾਰਾਜ ਜੀ ਉਹਨੂੰ ਪੜ੍ਹਾਏ, ਉਹਨੇ ਵੀ ਮੱਥਾ ਟੇਕ ਦਿੱਤਾ, ਮਹਾਰਾਜ ਅੱਜ ਤੱਕ ਲੋਕਾਂ ਨੂੰ ਪੜ੍ਹਾਇਆ ਹੈ, ਅੱਜ ਤੁਸੀਂ ਮੈਨੂੰ ਪੜ੍ਹਾ ਦਿੱਤਾ ਤੇ ਮੈਂ ਆਪਣਾ ਆਪ ਤੁਹਾਨੂੰ ਸਮਰਪਿਤ ਕਰਦਾ ਪਿਆ। ਤੇ ਪੁੱਛਿਆ ਕਵੀ ਬਾਲਮ ਜੀ ਨੂੰ ਵੀ ਤੁਸੀਂ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਾਣੇ, ਤੁਸੀਂ ਕੀ ਸਮਝਿਆ? ਉਹ ਕਹਿਣ ਲੱਗੇ ਭਲੇ ਓ ਸੱਤ ਸੱਤ ਕਾ ਮਾਲਕ ਬਾਲਮ, ਓ ਪਰਮਾਤਮਾ ਸਦਾ ਰਹਿਣ ਵਾਲਾ ਵਾਹਿਗੁਰੂ ਅੱਲਾ ਖੁਦਾ। ਕਹਿ ਲੱਗੇ ਨਾਨਕ ਖਾਲਕ ਬਣ ਕੇ ਆਇਓ, ਮੇਰੇ ਵਾਸਤੇ ਸੱਤ, ਮੇਰੇ ਵਾਸਤੇ ਅੱਲਾ ਖੁਦਾ ਗੁਰੂ ਨਾਨਕ ਜੀ।
ਮੈਂ ਤੈਨੂੰ ਅੱਲਾ ਖੁਦਾ ਜਾਣ ਕੇ ਉਹਦੇ ਚਰਨਾਂ ਵਿੱਚ ਝੁਕੀ। ਬਸ ਇਹੋ ਜਿਹੀ ਸ਼ਰਧਾ ਕਿਤੇ ਸਾਡੇ ਅੰਦਰ ਬਣ ਜਾਏ ਨਾ, ਅਸੀਂ ਗੁਰੂ ਨੂੰ, ਮਹਾਰਾਜ ਜੀ ਕਹਿੰਦੇ ਨੇ ਮਾਨੁਖ ਕਾ ਕਰ ਰੂਪ ਨਾ ਜਾਣ। ਉਹ ਬੰਦਿਆ ਗੁਰੂ ਨੂੰ ਤੂੰ ਮਨੁੱਖ ਸਮਝੀ ਜਾਂਦਾ, ਗੁਰੂ ਨੂੰ ਕਹਿੰਦਾ ਵੀ ਮੇਰੇ ਵਰਗਾ ਹੀ, ਜਿੰਨੀ ਕੁ ਮੈਂ ਸਮਰੱਥਾ ਦਾ ਮਾਲਕ। ਨਹੀਂ, ਗੁਰੂ ਤੇ ਸਮਰੱਥ ਜਏ, ਗੁਰੂ ਤੇ ਸਭ ਕੁਝ ਕਰਨ ਵਾਲਾ। ਦੋ ਸਲੋਕ ਹੋਰ ਸਾਂਝੇ ਕਰ, ਜਿਹੜਾ ਮੈਂ ਪ੍ਰਮਾਣ ਸਾਂਝਾ ਕੀਤਾ ਸੀ ਨਾ, ਉਹ ਮੈਂ ਪੂਰਾ ਸ਼ਬਦ ਪੜ੍ਹਦਾ। ਮਹਾਰਾਜ ਜੀ ਕਹਿੰਦੇ ਨੇ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ। ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਗੁਰੂ ਹੈ। ਗੁਰ ਕੇ ਚਰਨ ਕਮਲ ਮਨ ਧਿਆਏ, ਉਹ ਸਿੱਖਾ ਗੁਰੂ ਦੇ ਸੋਹਣੇ ਚਰਨਾਂ ਕਮਲਾਂ ਨੂੰ ਧਿਆਇਆ ਕਰ। ਦੁੱਖ ਦਰਦ ਇਸ ਤਨ ਤੇ ਜਾਏ, ਗੁਰੂ ਦੇ ਚਰਨਾਂ ਵਿੱਚ ਜੁੜੇਗਾ, ਗੁਰੂ ਦੇ ਹੁਕਮ ਮੰਨੇਗਾ, ਤੇਰੇ ਸਾਰੇ ਦੁੱਖ ਦਲਿੱਦਰ ਖਤਮ ਹੋ ਜਾ। ਭਵਜਲ ਡੁੱਬਤ ਸਤਿਗੁਰ ਕਾਢੇ, ਤੈਨੂੰ ਡੁੱਬਦੇ ਹੋਏ ਨੂੰ ਸੰਸਾਰ ਵਿੱਚੋਂ ਬਚਾਉਣ ਵਾਲਾ ਕੌਣ ਹੈ? ਮੇਰਾ ਗੁਰੂ ਹੈ। ਕੋਈ ਸੰਸਾਰ ਸਮੁੰਦਰ ਵਿੱਚ ਡੁੱਬ ਰਿਹਾ ਹੈ, ਕੋਈ ਵਿਕਾਰਾਂ ਵਿੱਚ ਡੁੱਬ ਰਿਹਾ ਹੈ, ਕੋਈ ਮਾਇਆ ਵਿੱਚ ਡੁੱਬ ਰਿਹਾ ਹੈ, ਕੋਈ ਨਿੰਦਿਆ ਚੁਗਲੀ ਈਰਖਾ ਵਿੱਚ ਡੁੱਬ ਰਿਹਾ ਹੈ। ਖਤਮ ਹੋ ਰਹੇ ਨੇ ਜੀਵਨ, ਸਾਰਿਆਂ ਨੂੰ ਕੱਢਣ ਵਾਲਾ ਮੇਰਾ ਗੁਰੂ। ਭਵਜਲ ਡੂਬੋ ਸਤਿਗੁਰੂ ਕਾਢੇ, ਜਨਮ ਜਨਮ ਕਾ ਟੁੱਟਾ ਗਾਂਢੇ। ਜਨਮਾਂ ਜਨਮਾਂ ਦੇ ਟੁੱਟੇ ਹੋਇਆਂ ਨੂੰ ਕੱਢਣ ਵਾਲਾ ਪਰਮਾਤਮਾ, ਗੁਰ ਕੀ ਸੇਵਾ ਕਰ ਦਿਨ ਰਾਤ। ਬੰਦੇ ਆ, ਜੇ ਸੇਵਾ ਹੀ ਕਰਨੀ ਨਾ ਤੇ ਗੁਰੂ ਦੀ ਕਰਿਆ ਕਰ, ਨਾ ਦਿਨ ਵੇਖ ਨਾ ਰਾਤ। ਜਦੋਂ ਸਮਾਂ ਮਿਲਦੇ ਗੁਰੂ ਦੀ ਸੇਵਾ ਵਿਚਰ ਜਾ। ਸੁਖ ਸਹਿਜ ਮਨ ਆਵੇ ਸਾ, ਗੁਰੂ ਦੀ ਸੇਵਾ ਵਿੱਚੋਂ ਸ਼ਾਂਤੀ ਮਿਲਣੀ। ਸਤਿਗੁਰ ਕੀ ਰੇਣ ਵੱਡ ਭਾਗੀ ਪਾਵੇ, ਉਹ ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲਦੀ ਹੋ। ਨਾਨਕ ਗੁਰ ਕੋ ਸਦ ਬਲ ਜਾਵੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਤੇ ਸਦਾ ਹੀ ਗੁਰੂ ਤੋਂ ਕੁਰਬਾਨ ਚੱਲ, ਕਿਉਂਕਿ ਗੁਰੂ ਸਾਨੂੰ ਭਵਜਲ ਵਿੱਚ ਡੁੱਬਦੇ ਆ ਇਹਨੂੰ ਬਚਾਉਣ ਵਾਲਾ। ਅਗਨ ਸਾਗਰ ਬੁੱਢਤ ਸੰਸਾਰਾ, ਨਾਨਕ ਬਾਹਾ ਪੱਕਰ ਸਤਿਗੁਰ ਨਿਸਤਰ। ਗੁਰੂ ਦੀਆਂ ਕਿੱਡੀਆਂ ਬਖਸ਼ਿਸ਼ਾਂ, ਵੱਡੀਆਂ ਬਖਸ਼ਿਸ਼ਾਂ ਨੇ ਸਾਡੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਵੇਖੋ। ਜਿਸ ਵੇਲੇ ਉਹ ਗਵਾਲੀਅਰ ਦੇ ਕਿਲੇ ਵਿੱਚ ਗਏ ਨੇ, ਹਾਲਾਂਕਿ ਆਪਾਂ ਕਹਿੰਦੇ ਹਾਂ ਵੀ ਜਹਾਂਗੀਰ ਨੇ ਹੁਕਮ ਕੀਤਾ ਇਹਨਾਂ ਨੂੰ ਕੈਦ ਵਿੱਚ ਰੱਖ ਦਿਓ, ਕੈਦ ਵਿੱਚ ਸੁੱਟ ਦਿਓ। ਨਹੀਂ ਗੁਰਮੁਖ, ਗੁਰੂ ਤੇ ਸਾਨੂੰ ਸੰਸਾਰ ਦੇ ਲੋਕਾਂ ਨੂੰ ਕੈਦ ਵਿੱਚੋਂ ਕੱਢਣ ਵਾਸਤੇ ਆਇਆ। ਜਹਾਂਗੀਰ ਬਾਦਸ਼ਾਹ ਕੋਲ ਕਾਹਦੀ ਸਮਰੱਥਾ, ਉਹ ਮਹਾਰਾਜ ਜੀ ਨੂੰ ਕੈਦ ਵਿੱਚ ਸੁੱਟ। ਇਹ ਤੇ ਸਤਿਗੁਰਾਂ ਦੇ ਕੌਤਕ ਨੇ, ਕਿੱਥੇ ਕਿੱਥੇ ਜਾ ਕੇ ਮਹਾਰਾਜ ਜੀ ਨੇ ਬਖਸ਼ਿਸ਼ਾ ਕਰਨੀ। ਜੇ ਮੇਰੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਨਾ ਜਾਂਦੇ ਤੇ ਉੱਥੋਂ ਦੇ 52 ਰਾਜਿਆਂ ਨੂੰ ਕਿੰਨੇ ਛਡਾਉਣਾ ਸੀ, ਉਹਨਾਂ ਦਾ ਪਾਰ ਉਤਾਰਾ ਕਿੰਨੇ ਕਰਨਾ ਸੀ। ਤੇ ਮਹਾਰਾਜ ਜੀ ਨੇ ਸਬੱਬ ਬਣਾਇਆ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਐਸਾ ਐਸਾ ਸਬੱਬ ਬਣਾ ਦਿੱਤਾ, ਉੱਥੇ ਜਾ ਕੇ ਉਹਨਾਂ ਤੇ ਬਖਸ਼ਿਸ਼ਾਂ ਕੀਤੀਆਂ। ਗੁਰੂ ਦਾ ਇਤਿਹਾਸ ਪੜ੍ਹ ਕੇ ਵੇਖਿਓ, ਉਹਨਾਂ 52 ਰਾਜਿਆਂ ਨੂੰ ਜਿਨ੍ਹਾਂ ਦੇ 1% ਵੀ ਬਚਣ ਦੀ ਉਮੀਦ ਨਹੀਂ ਸੀ, ਜਦੋਂ ਗਵਾਲੀਅਰ ਦੇ ਕਿਲੇ ਵਿੱਚ ਕੋਈ ਕੈਦ ਕੈਦੀ ਬਣ ਕੇ ਜਾਂਦਾ ਸੀ ਨਾ, ਫਿਰ ਉਹਦੀ ਡੈਡ ਬਾਡੀ ਬਾਹਰ ਆਉਂਦੀ ਸੀ, ਜਿੰਦਾ ਬਾਹਰ ਨਹੀਂ ਸੀ ਆਉਂਦਾ। ਮਰਨ ਤੋਂ ਬਾਅਦ ਉਹਨੂੰ ਰਿਹਾਅ ਕੀਤਾ ਜਾਂਦਾ ਸੀ, ਕੱਢਿਆ ਜਾਂਦਾ ਸੀ ਵੀ ਜਾਓ ਹੁਣ ਜਾ ਕੇ ਫੂਕ ਦੇ ਇਹਨਾਂ ਨੂੰ, ਇਹਦੇ ਪਰਿਵਾਰ ਨੂੰ ਦੇ ਦਿਓ, ਮਰ ਗਏ ਜੀਂਦਿਆਂ ਜੀਂਦੇ ਨੇ। ਜਿਹੜਾ ਉੱਥੇ ਚਲੇ ਜਾਂਦਾ ਸੀ ਉਹਦੇ ਜੀਵਨ ਦੀ ਆਸ ਖਤਮ ਹੋ ਜਾਂਦੀ। ਪਰ ਵੇਖੋ, ਗੁਰੂ ਸਮਰੱਥ ਹੈ, ਗੁਰੂ ਬਖਸ਼ਿਸ਼ਾਂ ਕਰਨ ਵਾਸਤੇ ਸੰਸਾਰ ਵਿੱਚ। ਅੱਜ ਮੇਰਾ ਦੀਨ ਦੁਨੀਆਂ ਦਾ ਮਾਲਕ ਸੱਚੇ ਪਾਤਸ਼ਾਹ ਗਿਆ, ਉੱਥੇ ਰਹਿ ਜਾ, ਇਤਿਹਾਸ ਲੰਬੇਰਾ। ਮੁੱਕਦੀ ਗੱਲ, ਮਹਾਰਾਜ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜਾਂ ਤੇ ਸਾਨੂੰ ਵੀ ਇਸ ਕਿਲੇ ਵਿੱਚੋਂ ਬਾਹਰ ਕੱਢੋ, ਜਾਂ ਤੁਸੀਂ ਵੀ ਇੱਥੇ ਸਦਾ ਵਾਸਤੇ ਟਿਕੋ। ਮਹਾਰਾਜ ਕਹਿਣ ਲੱਗੇ ਬਿਲਕੁਲ, ਤੁਹਾਨੂੰ ਨਾਲ ਲੈ ਕੇ ਜਾਵਾਂਗੇ, ਅਸੀਂ ਆਏ ਇਸੇ ਕਰਕੇ ਸੰਸਾਰ ਦੇ ਵਿੱਚ ਲੋਕਾਂ ਦੇ ਦੁੱਖਾਂ ਦੇ ਦਰਦ ਨੂੰ ਖਤਮ ਕਰਨ ਵਾਸਤੇ। ਜਾਂ ਕਿ ਇਹਨੂੰ ਸੁਨੇਹਾ ਭੇਜ ਦਿੱਤਾ ਵੀ ਭਰਿਆ, ਜਾਂ ਤੇ ਇਹਨਾਂ 52 ਰਾਜਿਆਂ ਨੇ ਵੀ ਬਾਹਰ ਕੱਢਨੇ ਤੇ ਅਸੀਂ ਵੀ ਬਾਹਰ ਨਹੀਂ ਆਉਣਾ। ਉਹ ਕਹਿਣ ਲੱਗਾ ਵੀ ਇਹਨਾਂ ਰਾਜਿਆਂ ਨੂੰ ਕਿਵੇਂ ਮੈਂ ਛੱਡਾਂ? ਉਹਨੇ ਬਚਨ ਕਹਿ ਦਿੱਤਾ, ਮਹਾਰਾਜ ਜਿੰਨੇ ਕੁ ਤੁਹਾਡਾ ਪੱਲਾ ਫੜ ਕੇ ਆ ਸਕਦੇ ਨੇ ਬਾਹਰ ਲਏ, ਜਿੰਨੇ ਵੀ ਫੜ ਸਕਦੇ। ਉਹਨੇ ਗਿਣਤੀ ਨਹੀਂ ਕੀਤੀ, ਸੋਚਿਆ ਇਹ ਸੀ ਵੀ 2, 4, 5, 7 ਜਿਹੜੇ ਪੱਲਾ ਫੜ ਕੇ ਆ ਜਾਣਗੇ, ਘੱਟੋ ਘੱਟ ਕੁਝ ਤੇ ਬਚਣਗੇ ਨਾ। ਉਸੇ ਵੇਲੇ ਮਹਾਰਾਜ ਜੀ ਨੇ ਹੁਕਮ ਕੀਤਾ, ਕਹਿਣ ਲੱਗੇ ਵੀ 52 ਕਲੀਆਂ ਵਾਲਾ ਜਿਹੜਾ ਚੋੜਾ ਹੈ ਨਾ, ਉਹ ਸਵਾਇਆ ਜਾਏ, ਤਿਆਰ ਕੀਤਾ ਜਾਏ। 52 ਕਲੀਆਂ ਵਾਲਾ ਚੋੜਾ ਤਿਆਰ ਕਰਵਾਇਆ, ਸਤਿਗੁਰਾਂ ਨੇ ਤਨ ਤੇ ਪਹਿਨੇ, ਇੱਕ ਕੜੀ ਜਿਹੜੀ ਸੀ ਉਹਨਾਂ ਨੂੰ ਫੜਾਈ,
52 ਰਾਜਿਆਂ ਨੂੰ ਇਸ ਗਵਾਲੀਅਰ ਦੇ ਕਿਲੇ ਵਿੱਚ ਰਿਹਾ ਕੀਤਾ। ਤੁਸੀਂ ਕਹੋਗੇ ਵੀ ਅੱਜ ਕੁਝ ਹੈ ਸਬੂਤ, ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ, ਉਸ ਪਿੰਡ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਚਰਨ ਛੋਹ ਗੁਰਦੁਆਰਾ ਸਾਹਿਬ, ਜੇ ਕਿਤੇ ਸਮਾਂ ਮਿਲੇ ਤੇ ਉੱਥੇ ਜਾ ਕੇ ਅੱਜ ਵੀ ਗੁਰੂ ਘਰ ਦੇ ਵਿੱਚ ਜਾਇਆ ਜੇ, ਉਹ 52 ਕਲੀਆਂ ਵਾਲਾ ਚੋਲਾ ਅੱਜ ਵੀ ਉੱਥੇ ਰੱਖਿਆ, ਸਿੱਖ ਸੰਗਤਾਂ ਦਰਸ਼ਨ ਕਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ, ਇਹ ਉਸ ਚੀਜ਼ ਦੀ ਅਗਵਾਈ ਭਰਦਾ। ਤੇ ਸਾਡੇ ਸਿੱਖ ਕਹਿੰਦੇ ਨੇ ਭਲਿਆ, ਉਹਨਾਂ 52 ਰਾਜਿਆਂ ਨੇ ਮਹਾਰਾਜ ਜੀ ਦਾ ਪੱਲਾ ਫੜ ਲਿਆ, ਉਹ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਗਏ, ਤੂੰ ਗੁਰੂ ਦਾ ਪੱਲਾ ਫੜ ਲੇ, ਤੂੰ ਸੰਸਾਰ ਦੀ ਕੈਦ ਵਿੱਚੋਂ ਰਿਹਾ ਹੋ ਜਾਏਗਾ। ਇਹ ਗੁਰੂ ਸਮਰੱਥ, ਬਸ ਜਿਹੜਾ ਐਸਾ ਗੁਰੂ ਹੈ ਨਾ, ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਪਰ ਐਸੇ ਗੁਰੂ ਤੋਂ ਬਲਹਾਰ ਜਾਇਆ ਕਰ, ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਆਪ ਗੁਰੂ ਮੁਕਤ ਹੈ ਤੇ ਸੰਸਾਰ ਦੇ ਲੋਕਾਂ ਨੂੰ ਮੁਕਤ ਕਰਨ ਵਾਸਤੇ ਹੈ। ਅੱਜ ਜੋ ਹੁਕਮ ਬਖਸ਼ਿਸ਼ ਕੀਤਾ ਹੈ ਮਹਾਰਾਜ ਨੇ, ਸੁਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਏ, ਸਿੱਖਾ ਆਪਣੇ ਗੁਰੂ ਤੋਂ ਬਲ ਜਾ ਬਲਹਾਰ ਜਾਇਆ ਕਰ, ਵਾਰਨੇ ਜਾਇਆ ਕਰ, ਸਦਕੇ ਜਾਇਆ ਕਰ, ਆਠ ਪਹਿਰ ਹਰ ਹਰ ਜਸ ਗਏ, ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਬੰਦਾ ਪਰਮਾਤਮਾ ਦਾ ਜਸ ਕਰ ਸਕਦਾ, ਨਾਮ ਜਪ ਸਕਦਾ, ਅੱਠੇ ਪੈਰ ਉਹਦੀ ਵਡਿਆਈ ਕਰ ਸਕਦਾ। ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਗੁਰੂ ਤੋਂ ਬਲਹਾਰ ਜਾਇਆ ਕਰ, ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਬੰਦਾ ਆਪਣੇ ਮਾਲਕ ਸਵਾਮੀ ਦੇ ਚਰਨਾਂ ਵਿੱਚ ਜੁੜ ਸਕਦਾ, ਉਹਦਾ ਨਾਮ ਜਪ ਸਕਦਾ। ਸਗਲ ਘਟਾਕਾ ਅੰਤਰਜਾਮੀ, ਕਿਹੜਾ ਪਰਮਾਤਮਾ ਜਿਹੜਾ ਸਾਰਿਆਂ ਦੇ ਦਿਲਾਂ ਦੀ ਅੰਦਰ ਦੀ ਜਾਣਨ ਵਾਲਾ, ਸਾਰਿਆਂ ਦੇ ਅੰਦਰ ਨੂੰ ਪਹਿਚਾਨਣ ਵਾਲਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ। ਜਿਹੜਾ ਗੁਰੂ ਤੋਂ ਬਲਹਾਰ ਜਾਂਦਾ ਨਾ, ਸਦਕੇ ਜਾਂਦਾ, ਉਹਦੀ ਪ੍ਰੀਤ ਸੰਸਾਰ ਨਾਲ ਟੁੱਟ ਕੇ ਤੇ ਨਿਰੰਕਾਰ ਨਾਲ ਬਣ ਜਾਂਦੀ। ਜਿਹੜੇ ਬਚਨ ਪੜ੍ਹਦੇ ਨਾ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗਤ, ਇਹ ਰੱਬ ਜੀ ਤੇਰੇ ਚਰਨਾਂ ਨਾਲ ਸਾਡੀ ਪ੍ਰੀਤ ਬਣ। ਪਰ ਪ੍ਰੀਤ ਬਣਾਉਣ ਵਾਲਾ ਕੌਣ ਹੈ? ਗੁਰੂ। ਚਰਨ ਕਮਲ ਸਿਉ ਲਾਗੀ ਪ੍ਰੀਤ, ਉਹਦੀ ਵਾਹਿਗੁਰੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਜਾਂਦੀ। ਕਿਹਦੀ ਜੀ? ਜਿਹੜਾ ਆਪਣੇ ਗੁਰੂ ਤੋਂ ਬਲਹਾਰ ਜਾਂਦਾ। ਸਾਚੀ ਪੂਰਨ ਨਿਰਮਲ ਰੀਤ, ਉਹਦੀ ਜੀਵਨ ਜੁਗਤ ਜਿਹੜੀ ਨਾ, ਉਹ ਮੈਲ ਤੋਂ ਰਹਿਤ ਹੋ ਜਾਂਦੀ, ਉਹਦੀਆਂ ਅੱਖਾਂ ਮੈਲ ਨਾਲ ਨਹੀਂ ਭਰੀਆਂ, ਭਾਵ ਉਹਦੀਆਂ ਅੱਖਾਂ ਮੈਲੀਆਂ ਨਹੀਂ ਹੁੰਦੀਆਂ, ਉਹਦੇ ਕੰਨ ਮੈਲੇ ਨਹੀਂ ਹੁੰਦੇ, ਉਹਦੀ ਜ਼ਬਾਨ ਮੈਲੀ ਨਹੀਂ ਹੁੰਦੀ, ਜ਼ਬਾਨ ਤੋਂ ਮਾੜਾ ਬੋਲਦਾ ਨਹੀਂ, ਕੰਨਾਂ ਨਾਲ ਮਾੜਾ ਸੁਣਦਾ ਨਹੀਂ, ਅੱਖਾਂ ਨਾਲ ਮਾੜਾ ਵੇਖਦਾ ਨਹੀਂ, ਉਹਦੇ ਇੱਕ ਇੱਕ ਇੰਦਰਾ ਜਿਹੜਾ ਹੈ ਨਾ, ਉਹ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਸੰਤ ਪ੍ਰਸਾਦ ਵਸੈ ਮਨਮਹਿ, ਇਹ ਜਿਹੜਾ ਪਰਮਾਤਮਾ ਹਿਰਦੇ ਵਿੱਚ ਵਸਦਾ ਹੈ ਨਾ, ਇਹ ਕਿਵੇਂ ਵਸਦਾ? ਸੰਤ ਪ੍ਰਸਾਦ, ਸੰਤ ਦੀ ਕਿਰਪਾ, ਗੁਰੂ ਦੀ ਕਿਰਪਾ ਨਾਲ ਹਿਰਦੇ ਵਿੱਚ ਪਰਮਾਤਮਾ ਵਸਦਾ, ਨਾਮ ਵਸਦਾ, ਜਨਮ ਜਨਮ ਕੇ ਕਿਲ ਵਿਖ ਜਾਹੇ, ਤੇ ਜਦੋਂ ਨਾਮ ਹਿਰਦੇ ਵਸਦਾ ਨਾ, ਕਰੋੜਾਂ ਜਨਮਾਂ ਦੇ ਪਾਪ ਸੜ ਕੇ ਸਵਾਹ ਜਾਂਦੇ ਨੇ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਹੇ ਵਾਹਿਗੁਰੂ ਜੀ, ਦੀਨਾਂ ਦੇ ਤੇ ਕਿਰਪਾ ਕਰਨ ਵਾਲੇ ਪਰਮਾਤਮਾ ਜੀ, ਮੇਰੇ ਤੇ ਇੱਕ ਹੋਰ ਬਖਸ਼ਿਸ਼ ਕਰੋ। ਕਿਹੜੀ? ਨਾਨਕ ਮੰਗਾ ਸੰਤਰ ਵੱਲ, ਮੈਨੂੰ ਵੀ ਗੁਰੂ ਦੇ ਚਰਨਾਂ ਦੀ ਧੂੜ ਬਖਸ਼ ਦਿਓ, ਕਿਉਂਕਿ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਏਗੀ ਤੇ ਮੇਰੀ ਵੀ ਜਿਹੜੀ ਨਿਰਮਲ ਰੀਤ ਹੋ ਜਾਏਗੀ, ਮੈਂ ਵੀ ਉੱਚੇ ਜੀਵਨ ਵਾਲਾ, ਪਵਿੱਤਰ ਜੀਵਨ ਵਾਲਾ ਬਣ ਜਾਂਦਾ। ਸਤਿਗੁਰ ਕਿਰਪਾ ਕਰਨ, ਤੁਸੀਂ ਵੱਡੇ ਭਾਗਾਂ ਵਾਲੇ ਹੋ, ਰੋਜ਼ ਗੁਰੂ ਦੇ ਚਰਨਾਂ ਵਿੱਚ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀਓ, ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸਿਰ ਤੇ, ਮਨ ਵਜਿਆ ਵਧਾਈਆ, ਰਾਗ ਰਤਨ ਪਰਿਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇ, ਰਾਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਕਰ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਿਮਰਾ ਸੁਆਮੀ, ਸੁਖ ਮਨੋ ਵਸਾਰੇ, ਕਾਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਕਰਤਾ ਤੇਰਾ, ਸਭ ਕੁਛ ਹੈ ਜਿਸ ਦੇ ਹਿੱਸੋ ਪਾਵੈ, ਸਦਾ ਸਿਵ ਸਲਾਹ ਤੇਰੇ, ਨਾਮ ਮਨ ਵਸਾਵ, ਨਾਮ ਦਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ, ਕਾਹੇ ਨਾਨਕ ਸੱਚੇ ਸਾਹਿਬ,
क्या नहीं करते रहे। सचा नाम मेरा आधार हो, सच नाम आधार मेरा, जिन पुकार सब गुवाइया कर सात सुख मनियाए वस्या, जिन इच्छा सब पुजाइया, सदा कुर्बान कीता गुरु बिट हो, जिस दया वडियाइया कहे नानक सुन हो संतो, सब तुरो प्यारो सचा नाम मेरा आधार हो, वाजी पंच शब्द तित कर सुभागा कर सपागै शब्द वाजे, कला जित कर धारिया, पंच दूत दवास कीते काल कंटक मारिया, तुर करम पाया तुद जिन को से नाम हर के लागे, कहे नानक तहसक होआ तित कर अनहद वाजे, अन जिस न उड भागियो सगल मनोरथ पूरे, पार ब्रह्म प्रपाया उतरे सगल विसूरे, दुख रो संता पुत्रे सुनी सच्ची बाणी, संत साधन पै सिर से पूरे गुरते जाणी, सुनते पनीर कहते पवित्र सतगुर आया पर पूरे, बिनवंत नान गुर चरण लागे बाजे अनहर तुरे, सलोक पवन गुरु पाणी पिता माता तरत महत, दिवस रात दाई दाया खेल सगल जगत, चंगिया बुरे आईया वाचे धर्म दूर, करमी आपो अपनी के नेड़े के दूर, जिनी नाम ते आया गए मसकत काल, नानक ते मुख जले केती छुट्टी नाल। वाहिगुरु जी का खालसा, वाहिगुरु जी की फतेह।

ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਤੇ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਾਵਨ ਕਾ ਸਦਕਾ ਸਰਬ ਸਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆਇ ਟੇਕ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਇਹ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿਚ ਸੰਪੂਰਨ ਆਸਾ ਕਿਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਾਂ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬਿੰਦ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤੇ ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮਿਰਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ, ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਇਆ ਕੀ ਰਹਿਣਾ, ਪਾਰ ਹੋਏ ਸਾ ਮਿਲੇਂਗੇ ਬੱਚੇ ਸ਼ਰਣ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ, ਖੰਡਾ ਜਾਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਣ ਤੋ ਦਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਗੁਰਬਾਣ ਦਿਨ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ

0: ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉਪਰ ਬਲ ਜਾਈ ਐ, ਆਠ ਪਹਿਰ ਹਰ ਹਰ ਜਸ ਗਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਏ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਆਸਾ ਕੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਸਰਵਣ ਕੀਤੇ ਨੇ, ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਅਸੀਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਪੰਥ ਦੇ ਮਹਾਨ ਸਤਿਕਾਰਯੋਗ ਕੀਰਤਨੀ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹ ਪਹੁੰਚ ਚੁੱਕੇ ਨੇ। ਰਾਤੀ ਉਹਨਾਂ ਨੇ ਕੀਰਤਨ ਦੀ ਆਰੰਭਤਾ ਕੀਤੀ ਸੀ। ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਉਹ ਆਪਣੇ ਕੋਲ ਕੀਰਤਨ ਦੀ ਸੇਵਾ ਕਰ ਰਹੇ ਨੇ। ਉਹਨਾਂ ਦਾ ਸ਼ਾਮ ਦਾ ਸਮਾਂ ਹੈ ਜੀ 7:30 ਤੋਂ ਲੈ ਕੇ 8:30 ਤੱਕ। ਐਤਵਾਰ ਦੁਪਹਿਰ ਵੇਲੇ 12:30 ਤੋਂ ਲੈ ਕੇ 1:30 ਤੱਕ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀਓ। ਉਸ ਤੋਂ ਉਪਰੰਤ ਬੇਨਤੀ ਹੈ 2 ਜੂਨ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦਾ ਜਨਮ ਦਿਹਾੜਾ ਆ ਰਿਹਾ, ਸਿੱਖ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। 4 ਜੂਨ ਨੂੰ ਅਟੈਕ ਔਨ ਅਕਾਲ ਤਖਤ ਸਾਹਿਬ 1984 ਦੇ ਵਿੱਚ ਜੋ ਅਟੈਕ ਕੀਤਾ ਗਿਆ ਸੀ, ਉਹ ਦਿਹਾੜੇ ਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। 4, 5, 6 ਜੂਨ ਨੂੰ ਇਸ ਪਾਵਨ ਅਸਥਾਨ 'ਤੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਸਵੇਰੇ ਸ਼ਾਮ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਵਾਂਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਲੜੀਵਾਰ ਸਾਹਿਬ ਜੋ ਸਰਬੱਤੇ ਭਲੇ ਵਾਸਤੇ ਚੱਲ ਰਿਹਾ, ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਚਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਪਾਵਨ ਸ੍ਰੀ ਸਹਿਜ ਪਾਠ ਦਾ ਸਮਾਂ ਹੋਇਆ ਹੈ। ਅੱਜ ਪਵਿੱਤਰ ਅੰਗ 260 ਤੋਂ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ। 260 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਸਾਹਿਬ ਜੀਓ। ਸਲੋਕ ਹਉ ਹਉ ਕਰਤ ਬਿਹਾਨੀਆ, ਸਾਕਤ ਮੁਗਧ ਅਜਾਨ। ਰੜਕ ਮੂਏ ਜਿਉ ਤ੍ਰਿਖਾਵੰਤ, ਨਾਨਕ ਕਿਰਤ ਕਮਾਨ। ਪੌੜੀ ਡਾੜਾ ਡਾੜ ਮਿਟੈ ਸੰਗ ਸਾਧੂ, ਕਰਮ ਧਰਮ ਤਤ ਨਾਮ ਅਰਾਧੂ। ਰੂੜੋ ਜਿਹ ਬਸਿਓ ਰਿਦਮਾਹੀ, ਵਾ ਕੀ ਡਾੜ ਮਿਟਤ ਬਿਸਨਾ ਬਿਨ ਸਾਹੀ। ਡਾੜਾ ਕਰਤ ਸਾਕਤ ਗਾਵਾਰਾ, ਡਾੜ ਕਰਤ ਸਾਕਤ ਗਾਵਾਰਾ। ਜੇ ਹੀ ਐ ਅਹੰਗ ਬੁੱਧ ਬਿਕਾਰਾ, ਡਾੜਾ ਗੁਰਮੁਖ ਡਾੜ ਮਿਟਾਈ। ਨਿਮਖ ਮਾਹੇ ਨਾਨਕ ਸਮਝਾਈ। ਸਲੋਕ ਸਾਧੂ ਕੀ ਮਨ ਓਟ ਗਹੋ, ਉਕਤ ਸਿਆਨਪ ਤਿਆਗ। ਗੁਰ ਦੀਖਿਆ ਜਿਹ ਮਨ ਬਸੈ, ਨਾਨਕ ਮਸਤਕ ਭਾਗ। ਪੌੜੀ ਸੱਸਾ ਸਰਨ ਪਰੇ ਅਬਹਾਰੇ, ਸ਼ਾਸਤਰ ਸਿਮਰਤ ਬੇਦ ਪੁਕਾਰੇ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਸ ਸਾਸ ਹਮ ਭੁੱਲਣ ਹਾਰੇ, ਤੁਮ ਸਮਰੱਥ ਅਗਣਤ ਅਪਾਰੇ। ਸਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਸਲੋਕ ਖੁਦੀ ਮਿੱਟੀ ਤਬ ਸੁਖ ਭਏ, ਮਨ ਤਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ। ਪੌੜੀ ਖੱਖਾ ਖਰਾ ਸਰਾ ਹੂੰ ਤਾਹੂ, ਜੋ ਖਿਨ ਮੈਂ ਊਨੇ ਸੁਭਰ ਪਰਾਹੂ, ਖਰਾ ਨਿਮਾਨਾ ਹੋਤ ਪਰਾ ਖਰਾ ਨਿਮਾਨਾ ਹੋਤ ਪੁਰਾਨੀ, ਅਣ ਦਿਨ ਜਾਪੈ ਪ੍ਰਭ ਨਿਰਬਾਨੀ, ਭਾਵੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਧੰਤਾਯੋਗ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ। ਗੁਰੂ ਕਿਰਪਾ ਕਰੇ, ਪੜੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਜੀ ਸਮੂਹ ਪਰਿਵਾਰਾਂ ਨੂੰ ਬਖਸ਼ਿਸ਼ ਕਰਨ, ਹਿਰਦਿਆਂ ਵਿੱਚ ਵਸਾਉਣ, ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ। ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਧ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਇੰਨੇ ਸ਼ਿਵਾ ਸੰਤਾਂ ਨੇ ਪ੍ਰਵਾਨ ਕਰਨੇ, ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ, ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ, ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਭੈਣਾਂ ਨੂੰ।

ਹੋਈਆਂ। ਮਹਾਨ ਸ਼ਹੀਦੀ ਦਿਵਸ ਹੀ ਆਪਾਂ ਮਨਾਉਣਾ ਸਾਰਾ ਦਿਨ, ਤੇ 4 ਜੂਨ ਨੂੰ ਇਸੇ ਸਬੰਧ ਵਿਚ ਮਹਾਨ ਨਗਰ ਕੀਰਤਨ ਹੋ ਰਿਹਾ ਜੀ ਸਾਨ ਫਰਾਂਸਿਸਕੋ ਸਮੂਹ ਗੁਰੂ ਘਰਾਂ ਵੱਲੋਂ ਮਹਾਨ ਸ਼ਹੀਦਾਂ ਦੀ ਯਾਦ ਵਿਚ 1984 ਦੇ। ਉਸ ਤੋਂ ਅੱਗੇ ਚੱਲੀਏ ਜੀ, 5 ਜੂਨ ਨੂੰ ਵਿਸ਼ੇਸ਼ ਪ੍ਰੋਗਰਾਮ ਫਿਰ ਹੋਰ ਸ਼ੁਰੂ ਹੋ ਰਿਹਾ ਗੁਰੂ ਘਰ ਸਾਹਿਬ ਦੇ। ਉਹ ਕਿਹੜਾ? ਉਹ ਹੈ ਜੀ ਪਵਿੱਤਰ ਬਾਣੀ ਦੇ ਸਹਿਜ ਪਾਠ, ਸੰਗਤਾਂ ਨੇ ਆਪਣੇ ਘਰ ਬੈਠੇ ਜਾਂ ਇੱਥੇ ਆ ਕੇ ਕਰਨੇ ਨੇ। ਅੱਗੇ ਵੀ ਕਰ ਚੁੱਕੇ ਨੇ ਇੱਕ ਵਾਰੀ, ਹੁਣ ਫਿਰ ਦੂਸਰੇ ਪਾਠ ਆਰੰਭ ਹੋ ਰਹੇ ਨੇ ਗੁਰੂ ਪਿਆਰਿਓ। 5 ਜੂਨ ਤੋਂ ਸਵੇਰੇ 9 ਵਜੇ ਅਰਦਾਸ ਹੋ ਜਾਣੀ, ਐਤਵਾਰ ਹੈ ਉਸ ਦਿਨ, ਤੇ ਆਪ ਜੀ ਅਰਦਾਸ ਵਿਚ ਸ਼ਾਮਲ ਹੋ ਕੇ ਘਰ ਬੈਠੇ ਫਿਰ ਪਾਠ ਸਰਵਣ ਕਰਿਆ ਕਰੋਗੇ, ਨਾਲ ਸ਼ਾਮਲ ਹੋਵੋਗੇ। ਇੱਕ ਤੇ ਨਾਲ ਸੰਥਿਆ ਆਪਣੇ ਆਪ ਹੀ ਹੋ ਜਾਣੀ, ਕਿਉਂਕਿ ਪਾਠ ਆਪ ਜੀ ਨੂੰ ਸੁਣਨ ਨੂੰ ਮਿਲ ਜਾਣਾ, ਨਾਲ ਨਾਲ ਕਹਿਣ ਨੂੰ ਮਿਲਣਾ। ਸੋ ਉਹਦਾ ਸਮਾਂ ਨੋਟ ਕਰ ਲਓ, ਸਵੇਰ ਦਾ ਸਮਾਂ ਹੋਇਆ ਕਰਨਾ 9:30 ਤੋਂ 10:15, ਤੇ ਸ਼ਾਮ ਦਾ ਸਮਾਂ ਹੋਇਆ ਕਰਨਾ ਜੀ 4:30 ਤੋਂ 5:30। ਇਨ ਦਾ ਮਾਰਨਿੰਗ ਇਟ ਇਜ਼ ਫਰੋਮ 9:30 ਟੂ 10:15, ਇਨ ਦਾ ਆਫਟਰਨੂਨ ਇਟ ਇਜ਼ ਫਰੋਮ 4:45 ਟੂ 5:30 PM, 45 ਮਿੰਟਸ ਈਚ ਟਾਈਮ। ਸੋ ਇਹ ਚੇਤਾ ਰੱਖੀਏ।

ਕਰਦਾ ਹੋਇਆ ਦਾਸ ਹੁਣ ਬੇਨਤੀ ਕਰਦਾ ਹੈ ਭਾਈ ਸਾਹਿਬ ਜੀ ਦੇ ਜਥੇ ਨੂੰ ਕਿ ਉਹ ਆਪ ਜੀ ਨੂੰ ਕੀਰਤਨ ਸਰਵ ਕਰਾਉਣ ਠੀਕ ਇੱਕ ਵਜੇ ਤੱਕ। ਉਸ ਤੋਂ ਬਾਅਦ ਫਿਰ ਕੀਰਤਨ ਭਾਈ ਸਾਹਿਬ ਹਰਵਿੰਦਰ ਸਿੰਘ ਨੇ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋਂ ਨਦਰ ਨਿਹਾਲ ਕੀਤਾ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ, ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿਚ ਆਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰੱਖ, ਇਸੇ ਤਰ੍ਹਾਂ ਚਰਨਾਂ ਦੇ ਨਾਲ ਲੈ ਰੱਖਣ, ਜਿਨ੍ਹਾਂ ਸੰਗਤਾਂ ਨੇ ਕੀਰਤਨ

Thank you.

ਸਾਹ ਸਾਨੂੰ ਜੰਮਤ ਮੰਗੀ ਹੈ।

ואתה רוצה לשאול את

George

Thank you.

0: ਸਤਿਆਮ ਸਿਖਾਏ ਤੇ ਚਾਤਕ ਕੋ ਲਖਮਨ ਲਾਏ
1: ਜੇ ਪ੍ਰਸਾਦ ਮੰਗਲ ਸੰਲਾਵੇ ਜਿਨ ਕੋ ਜਨਮ ਜਨਮ ਸਤਾਵੇ
0: ਜੇ ਪ੍ਰਸਾਦ ਬਖੈ ਜਿਨ ਮੰਗਲ ਪੂਜਾ ਤੇ ਆਏ ਤਾਂ ਮਨ ਅੰਦਰ
1: ਜੇ ਪ੍ਰਸਾਦ ਲੈ ਕੇ ਮਨ ਦੇ ਬਲ ਸਾਨਾ ਕਹਿ ਦੇ ਜੇ ਪ੍ਰਸਾਦ ਸਤਾਵੇ
0: ਜੇ ਪ੍ਰਸਾਦ ਰਹੋ ਰਾਤ ਕੋ ਹੋ ਗਨ ਆਵੇ ਸਦਾ ਤੇ ਅੱਗੇ ਆ ਕੇ ਹੋਣ ਜੋ ਹੋਵੇ
1: ਜੇ ਪ੍ਰਸਾਦ ਪਾਠ ਕਰਮ ਰਟਾਵੇ ਜਿਨ ਜੇ ਜਿਆ ਸਦਾ ਕੋ ਲਵਾਵੇ
0: ਜੇ ਪ੍ਰਸਾਦ ਸੇ ਜੀ ਜਿਆ ਜਲਾਟ ਹੈ ਕਰਤਾ ਜਬ ਜਾਦੂ ਜੇ ਆਏ
1: ਜੇ ਪ੍ਰਸਾਦ ਸਤਾ ਕੋ ਮਾਨੇ ਮੁਦਾ ਕੋ ਜਤ
0: ਜੇ ਪ੍ਰਸਾਦ ਕਰਤਾ ਧਰਮ ਨੂੰ ਸਦਾ ਧਿਆਏ ਕੇਵਲ ਪਾਤ ਰਾਮ
1: ਜੇ
0: ਪ੍ਰਸਾਦ ਰੋ ਕੰਚਨ ਦੇਵੀ ਜੇ ਲਾਹੋ ਤੇ ਰਾਮ ਸੁਨੇਹੀ
1: ਜੇ ਪ੍ਰਸਾਦ
0: ਜੇ ਪ੍ਰਸਾਦ ਦੇ ਸਰਦੇ ਧਰਤੇ ਨੂੰ ਸਰਨੀ ਪਰ ਪਾਠਨ ਪ੍ਰਸਾਦ ਜੇ ਪ੍ਰਸਾਦ ਪਾਈ ਤੋਂ ਲੱਭ ਦੇ ਨਾਨਕ ਚਾਚੀ ਪਛੇ ਜੇ ਪ੍ਰਸਾਦ ਅਸਵਾਸਤ ਵਾਰੀ ਮੰਤਰੇ ਪ੍ਰਸਾਦ ਕਰਨੀ ਲੱਭ ਦਾਰੀ ਜੇ ਤੇਰੀ ਮੈਂ ਬਚਨ ਲਾਈ ਵਿਖੇ ਬੈਠਾ ਕਿਸੇ ਧਿਆਈ ਜੇ ਪ੍ਰਸਾਦ ਕਰਿਆ ਤੁਹਾਨੂੰ ਬਹੁਤ ਆਨ ਮਨ ਹੱਥ

ਕਮਲ ਦਾਸ ਕਮਲ ਦਾਸ ਆਪੂ ਤਸਵੀਰ ਕਿਹਨੂੰ ਲਿਆ

نہیں کرتا

चांगलं जे

you.

ਰੰਗ ਕਾ ਕੌਣ ਜਾਣਾ।

ਜਪਾ ਤੂੰ ਨਾਮ।

0: ਭੈ ਮਨੂ ਕਈ ਕੋਟ ਅੰਗ ਅਭਿਆਨੀ
1: ਭੈ

Thank you.

by 2 or 2

Amen.

ಚಿಕಿತ್ಸೆ ಇದ್ರೆ

Thank you.